0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾਮ ਰਹਿ ਨਾ ਜੁਗਾਈਐ
0: ਸੰਤ ਕੇ ਦੁਖੀ ਕੀ ਪੂਜੈ ਨਾਸਾ
1: ਸੰਤ ਕੇ
0: ਦੁਖ ਨ ਦ੍ਰਿਸ਼ਟੇ ਕੋਏ
1: ਜੈਸਾ ਭਾਵੈ।

0: ਸੰਗ ਉਦਰੇ ਸੁਨ ਸ਼ਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਤੂੰ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਧਾਨ
1: ਤੂੰ ਸਤ ਸਤ ਜਾ ਕੀ ਬਾਣੀ
0: ਸਤ ਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ, ਸੁਖਮਨੀ ਸਾਹਿਬ ਦੇ ਜਾਪ ਹੋਏ, ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਗ੍ਰੀਨ ਵਾਜ ਮਿਹਰ ਕਰਨ। ਜੋ ਪਾਠਾਂ ਦੀ ਸ਼ੁਰੂਆਤ ਕੀਤੀ ਹੈ, ਗ੍ਰੀਨ ਵਾਜ ਆਪ ਆਪਣੀ ਮਿਹਰ ਬਖਸ਼ਿਸ਼ ਭਰੇ ਹੱਥ ਸਿਰ ਤੇ ਰੱਖ ਕੇ ਪੂਰਾ ਕਰਵਾਉਣ। ਸੋ ਆਓ, ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ, ਜੇਠ ਦੀ ਸੰਗਰਾਂਦ ਦਾ ਦਿਨ। ਜੇ ਇਸ ਮਹੀਨੇ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਤੀ, ਉਹ ਦਿਹਾੜਾ ਹੈ। ਸੋ ਜੋ ਰੇਡੀਓ ਰਾਹੀਂ ਘਰ ਬੈਠੇ ਸਰਵਣ ਕਰ ਰਹੇ ਹੋ ਭਾਈ, ਆਓ

ਸੰਗਰਾਂਦ ਦੇ ਸ਼ੁਭ ਦਿਹਾੜੇ 'ਤੇ ਵੱਧ ਚੜ ਕੇ ਆ ਕੇ ਹਾਜ਼ਰੀਆਂ ਭਰੋ। ਉਸ ਮਹਾਨ ਗੁਰੂ ਦੀ ਯਾਦ ਦੇ ਵਿੱਚ ਬੈਠੋ ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ ਆਪਣੀ ਸ਼ਹੀਦੀ ਪਾਈ ਹੈ। ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ। ਇਸ ਦੇ ਨਾਲ ਹੀ ਜੋ ਕੱਲ੍ਹ ਬੀਬੀਆਂ ਦਾ ਦੁਪਹਿਰ ਦਾ ਪ੍ਰੋਗਰਾਮ ਹੈ ਉਹ 1 ਵਜੇ ਹੈ, 12:30 ਨਹੀਂ ਹੈ, 1 ਵਜੇ ਹੈ, ਅੱਧਾ ਘੰਟਾ ਪਹਿਲਾਂ 1 ਵਜੇ ਹੈ। 1 ਤੋਂ 2:30 ਵਜੇ ਤੱਕ ਭੋਗ ਪੈ ਜਾਏਗਾ, ਉਸ ਤੋਂ ਬਾਅਦ ਸ਼ਬਦ ਕੀਰਤਨ ਹੋਵੇਗਾ ਅਤੇ ਨਾਲ ਹੀ ਦੂਸਰਾ ਪ੍ਰੋਗਰਾਮ ਸ਼ੁਰੂ ਹੋਵੇਗਾ। ਸੋ 1 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ, ਸਮੇਂ ਸਿਰ ਆ ਕੇ ਹਾਜ਼ਰੀਆਂ ਰਵਾਓ। ਭੁੱਲਾਂ ਚੁੱਕਾਂ ਦੀ ਛਿਮਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਬਾਅਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाह गुरु।

なる

Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸਟ ਹਰ ਮਾਰਿਆ ਪ੍ਰਹਿਲਾਦ ਤਰਾਇਆ

ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਹਿ।

ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ

ਨਹੀਂ ਪੜਿਆ ਮੂਰਖ ਮੁਖ ਦਾ ਜਨਮ ਪਹਿਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ

ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮਿਰਾਇਆ ਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ।

ਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦੁਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀ

ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਿੱਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨੇ ਤਾਣਿਆਂ ਦੇ ਤਾਮ ਨੇ ਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ

ਸੰਗਤਾਂ ਨੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ। ਉਪਰੰਤ ਸੋਧਾਰੇ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਹਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ। ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਕਿਰਪਾ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮੰਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ। ਆਪ ਜੀ ਦਾ ਸੀਨ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਹਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਦੀ ਕਿਰਪਾ ਕਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਚੜ੍ਹਿਆ ਹੋਇਆ ਜੇਠ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ। ਸਤਿਗੁਰ ਸਾਹਿਬ ਜੀ ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਚੜ੍ਹਦੀ ਕਲਾ ਬਖਸ਼ਣ ਜੀ। ਆਹ ਹੁਣ ਸ਼ਾਮ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਸਹਿਜ ਪਾਠ ਚੱਲ ਰਹੇ ਹਨ। ਸਭ ਸੰਗਤਾਂ ਹਾਜ਼ਰੀ ਭਰਿਆ ਕਰੋ ਜੀ। ਅਤੇ ਇਸੇ ਸੰਬੰਧ ਵਿੱਚ ਹੀ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਅਤੇ ਸੰਗਤਾਂ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ, ਸਨ ਫਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਦਿਨ ਸ਼ਨਿਚਰਵਾਰ 6 ਜੂਨ ਨੂੰ ਹੋ ਰਹੇ ਹਨ ਨਗਰ ਕੀਰਤਨ। ਆਪ ਸੰਗਤਾਂ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਵੱਧ ਤੋਂ ਵੱਧ ਹਾਜ਼ਰੀ ਭਰਨੀ ਅਤੇ ਨਾਲ ਹੀ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ 18 ਮਈ ਤੋਂ 22 ਮਈ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਆ ਰਹੇ ਹਨ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੰਦਰ ਸੋਚ ਮੰਦੀ ਬਣੀ ਹੋਈ ਹੈ, ਵਿਕਾਰਾਂ ਦੀ ਮੈਲ ਅੰਦਰ ਭਰੀ ਹੋਈ ਹੈ। ਕਿਉਂਕਿ ਧਾਰਮਿਕ ਲਿਬਾਸ ਪਾ ਕੇ ਬਹੁਤ ਸਾਰੇ ਲੋਕੀ ਨੇ ਜਿਹੜੇ ਇਸ ਭੋਲੀ ਭਾਲੀ ਲੁਕਾਈ ਨੂੰ ਲੁੱਟਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਉਹਨਾਂ ਦਾ ਇਹ ਕੰਮ ਠੀਕ ਨਹੀਂ। ਗੀਤ ਤਾਂ ਪਰਮਾਤਮਾ ਦੀ ਭਜਨ ਬੰਦਗੀ ਦੇ ਗਾ ਰਹੇ, ਪਰ ਆਪਣੇ ਉਹਨਾਂ ਦੇ ਅੰਦਰ ਅਜੇ ਪਾਪ ਹੀ ਭਰੇ ਪਏ ਨੇ, ਕੁਕਰਮ ਹੀ ਭਰੇ ਪਏ ਨੇ। ਕੱਲ ਆਪਾਂ ਇਤਿਹਾਸਕ ਘਟਨਾ ਲਈ ਸੀ ਸੱਜਣ ਠੱਗ ਦੀ, ਇਹ ਵੀ ਲਿਬਾਸ ਬੜਾ ਸੋਹਣਾ ਪਾਉਂਦਾ ਸੀ, ਲੋਕਿਆਂ ਨੂੰ ਕਹਿੰਦਾ ਸੀ ਬਈ ਤੁਸੀਂ ਮੇਰੇ ਘਰ ਰੁਕੋ, ਮੈਂ ਤੁਹਾਡੀ ਸੇਵਾ ਪਾਣੀ ਕਰਾਂਗਾ। ਇਹਦੇ ਲਿਬਾਸ ਨੂੰ ਵੇਖ ਕੇ, ਇਹਦੇ ਬਾਹਰਲੀ ਬੋਲ ਬਾਣੀ ਨੂੰ ਵੇਖ ਕੇ, ਸੁਣ ਕੇ ਲੋਕੀ ਧੋਖਾ ਖਾ ਜਾਂਦੇ ਸਨ। ਇਹ ਲਿਬਾਸ ਤਾਂ ਬੜਾ ਸੋਹਣਾ ਪਾਇਆ ਹੋਇਆ, ਇਹਦੇ ਜਿਹੜੇ ਬੋਲੀ ਹੈ ਬੜੀ ਪਿਆਰ ਵਾਲੀ ਹੈ, ਆਪਣੇ ਘਰ ਲੈ ਕੇ ਜਾਂਦਾ ਸੀ, ਖਾਣੇ 'ਚ ਜ਼ਹਿਰ ਦੇ ਦੇਣਾ, ਰਾਤ ਨੂੰ ਸਾਰਾ ਸਮਾਨ ਲੁੱਟ ਲੈਣਾ, ਪਾਪ ਹੀ ਕਮਾਈ ਜਾ ਰਿਹਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਇਸ ਨੂੰ ਸਿੱਧੇ ਰਾਹ 'ਤੇ ਤੋਰਨ ਵਾਸਤੇ ਉੱਥੇ ਪਹੁੰਚੇ ਨੇ, ਭਾਈ ਮਰਦਾਨਾ ਜੀ ਨਾਲ ਨੇ, ਇਸਨੇ ਦੇਖਿਆ ਵੀ ਅੱਜ ਤਾਂ ਬਹੁਤ ਵੱਡਾ ਵਪਾਰੀ ਆਇਆ ਹੈ, ਅੱਜ ਮਾਲ ਬਹੁਤ ਹੱਥ ਲੱਗੇਗਾ। ਰਾਤ ਹੋਈ ਹੈ, ਇਹ ਖਾਣੇ ਦੀ ਗੱਲ ਕਰਦਾ ਹੈ। ਸਤਿਗੁਰੂ ਜੀ ਨੂੰ ਪਤਾ ਸੀ ਪਹਿਲੇ ਹੀ ਵੀ ਇਹਦੇ ਘਰ ਦਾ ਕੁਝ ਵੀ ਨਹੀਂ ਖਾਣਾ, ਜ਼ਹਿਰ ਦਏਗਾ, ਨਹੀਂ ਖਾਣਾ। ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਿਆ ਰਬਾਬ ਬਜਾ ਬਾਣੀ ਆਈ ਹੈ, ਤੇ ਸ਼ਬਦ ਪੜ੍ਹਨ ਲੱਗੇ, ਉਜਲ ਕਹਿਹਾ ਚਿਲਕਣਾ

ਇਹ ਉਜਾ ਸ਼ਬਦ ਕਿਸੇ ਕੋਲੋਂ ਨਹੀਂ ਸੀ ਸੁਣਿਆ। ਦੁਨੀਆਂ ਵੀ ਗੱਲਾਂ ਲੋਕੀ ਕਰਦੇ ਸਨ ਆ ਕੇ ਉਹਨਾਂ ਨੂੰ ਲੁੱਟ ਲੈਂਦਾ ਸੀ, ਪਰ ਇਸ ਤਰ੍ਹਾਂ ਦਾ ਸ਼ਬਦ ਅੱਜ ਤੋਂ ਪਹਿਲਾਂ ਨਹੀਂ ਸੀ ਸੁਣਿਆ। ਇਹ ਆ ਕੇ ਬੈਠ ਗਿਆ, ਕੋਲ ਆ ਕੇ ਬੈਠ ਗਿਆ। ਇਸਦਾ ਮਨ ਬੜਾ ਪ੍ਰਭਾਵਿਤ ਹੋਇਆ ਤੇ ਨਾਲ ਹੀ ਕਹਿੰਦੇ ਵੀ ਸਤਿਗੁਰੂ ਜੀ ਮੈਨੂੰ ਇਹਦੇ ਅਰਥ ਵੀ ਸਮਝਾ ਦਿਓ, ਜਿਹੜਾ ਤੁਸੀਂ ਇਹ ਗਾ ਰਹੇ ਹੋ ਸ਼ਬਦ ਮੈਨੂੰ ਇਹਦੇ ਅਰਥ ਸਮਝਾ ਦਿਓ। ਸਤਿਗੁਰੂ ਜੀ ਅਰਥ ਸਮਝਾਉਣ ਲੱਗੇ, ਜਿਹੜਾ ਰਹਾਉਦਾ ਬੰਦ ਹੈ ਸੱਜਣ ਸੀ ਨਾਲ ਮੈਂ ਚੱਲਦਿਆਂ ਨਾਲ ਚੱਲਣ। ਕਹਿਣ ਲੱਗੇ ਅਸਲ ਮਿੱਤਰ ਉਹੀ ਨੇ ਸੰਸਾਰ ਵਿੱਚ ਜਿਹੜੇ ਮਨੁੱਖ ਦੇ ਨਾਲ ਇੱਥੋਂ ਤੁਰਨ। ਹੁਣ ਦੁਨੀਆਵੀ ਮਿੱਤਰ ਤਾਂ ਨਹੀਂ ਨਾਲ ਤੁਰਦੇ, ਉਹ ਤਾਂ ਇੱਥੇ ਹੀ ਰਹਿ ਜਾਂਦੇ ਨੇ, ਪਰਿਵਾਰ ਵੀ ਇੱਥੇ ਰਹਿ ਜਾਂਦਾ ਸਾਰਾ। ਨਾਲ ਹੋਰ ਗੱਲ ਕਹਿ ਦਿੱਤੀ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਪਰਮਾਤਮਾ ਦੇ ਦਰ ਤੇ ਲੇਖਾ ਵੀ ਹੁੰਦਾ। ਹੁਣ ਉਹ ਮਿੱਤਰ ਪਿਆਰੇ ਉੱਥੇ ਖੜੇ ਹੋਣ, ਸਾਹਮਣੇ ਨਾਲ ਖੜੇ ਹੋਣ, ਵੀ ਇਹੋ ਜਿਹੇ ਮਿੱਤਰ ਹੋਣੇ ਚਾਹੀਦੇ। ਉਹ ਮਿੱਤਰ ਕਿਹੜੇ ਨੇ? ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਪਿਆਰੇ ਹੋ, ਚੰਗੇ ਗੁਣ ਹੀ ਚੰਗੇ ਕਰਮ ਹੀ ਅਸਲ ਮਿੱਤਰ ਨੇ। ਦੁਨੀਆਵੀ ਮਿੱਤਰ ਤਾਂ ਬਹੁਤ ਬਣਾ ਲਏ, ਪਰ ਚੰਗੇ ਗੁਣਾਂ ਦਾ ਧਾਰਨੀ ਬੰਦਾ ਬਣਿਆ ਨਾ, ਚੰਗੇ ਕਰਮ ਕਰਦਾ ਨਹੀਂ, ਫਿਰ ਕੀ ਲਾਭ ਉਹਨਾਂ ਮਿੱਤਰਾਂ ਦਾ? ਕੋਈ ਫਾਇਦਾ ਨਹੀਂ। ਬੰਦੇ ਦੇ ਚੰਗੇ ਕਰਮ ਹੀ ਅਸਲ ਮਿੱਤਰ ਨੇ। ਜਦੋਂ ਚਲਦਿਆਂ ਨਾਲ ਚੱਲਣ, ਇਹ ਜੀਵ ਆਤਮਾ ਇਸ ਸੰਸਾਰ ਤੋਂ ਜਾਂਦਾ ਹੈ, ਉਹ ਚੰਗੇ ਕਰਮ ਇਸ ਬੰਦੇ ਦੇ ਨਾਲ ਜਾਂਦੇ ਨੇ, ਜੀਵ ਆਤਮਾ ਦੇ ਨਾਲ ਜਾਂਦੇ ਨੇ। ਜਿੱਥੇ ਲੇਖਾ ਮੰਗੀ ਹੈ, ਫਿਰ ਜਿੱਥੇ ਵੀ ਲੇਖਾ ਹੁੰਦਾ ਹੈ ਉਹ ਉੱਥੇ ਹੀ ਨਾਲ ਖੜ ਜਾਂਦੇ ਨੇ, ਭਾਉ ਉਸ ਬੰਦੇ ਦੀ, ਉਸ ਜੀਵ ਆਤਮਾ ਦੀ ਹੈਲਪ ਕਰਦੇ ਨੇ। ਕਿਉਂਕਿ ਨੇਕ ਕੰਮ ਕਰਕੇ ਆਇਆ ਉਹ ਤਾਂ ਨਾਲ ਰਹਿੰਦੇ ਨੇ, ਅੱਗੇ ਆ ਜਾਂਦੇ ਨੇ। ਹੋਰ ਮੈਂ ਥੋੜ੍ਹਾ ਜਿਹਾ ਖੁਲਾਸਾ ਕਰਾਂ, ਕਈ ਵਾਰ ਮਨੁੱਖ ਦੇ ਇੱਥੇ ਵੀ ਸਾਹਮਣੇ ਆ ਜਾਂਦੇ ਨੇ, ਬੰਦਾ ਮੰਦੇ ਕਰਮ ਕਰਦਾ ਹੈ, ਕਿਸੇ ਦਾ ਦਿਲ ਦੁਖਾਉਂਦਾ ਹੈ, ਕਿਸੇ ਦਾ ਹੱਕ ਮਾਰਦਾ ਹੈ, ਜਦੋਂ ਉਸ 'ਤੇ ਕੋਈ ਦੁੱਖ ਆਵੇ ਤੇ ਜਿਨ੍ਹਾਂ ਲੋਕਾਂ ਨੂੰ ਪਤਾ ਹੈ ਉਹ ਸਹਿਜੀ ਕਈ ਵਾਰ ਕਹਿ ਜਾਂਦੇ, ਭਾਈ ਤੁਹਾਨੂੰ ਪਤਾ ਇਹ ਦੁੱਖ ਕਿਉਂ ਭੋਗ ਰਿਹਾ? ਇਹਦੇ ਕਰਮ ਭੋਗ ਰਿਹਾ ਆਪਣੇ, ਭਾਉ ਇਹ ਵੀ ਇਸ ਬੰਦੇ ਦੇ ਜਿਹੜੇ ਕਰਮ ਨੇ ਉਹ ਬਹੁਤ ਮੰਦੇ ਨੇ, ਇਹ ਆਪਣੇ ਕਰਮਾਂ ਦਾ ਫਲ ਭੋਗ ਰਿਹਾ। ਤੇ ਜੇ ਕਿਤੇ ਆਪਣਾ ਬੀਜਿਆ ਆਪ ਹੀ ਖਾਣਾ ਹੈ ਤੇ ਫਿਰ ਮੰਦੇ ਕਰਮ ਕਿਉਂ ਕਰੀਏ, ਮੰਦਾ ਕਿਉਂ ਬੀਜੀਏ? ਫਿਰ ਜਿੱਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਆਪਣਾ ਕੀਤਾ ਹੋਈ ਪਾਣਾ ਹੈ, ਇਹੀ ਪੌੜੀ ਸੁਣੀ ਸੀ ਭਾਈ ਲੈਣਾ ਜੀ ਨੇ, ਭਾਈ ਜੋਧ ਜੀ ਪਾਸੋਂ। ਭਾਈ ਜੋਧ ਜੀ ਐਸੀ ਪੌੜੀ ਦਾ ਪਾਠ ਕਰ ਰਹੇ ਸੀ ਜਦੋਂ ਭਾਈ ਲਹਿਣਾ ਜੀ ਦੇ ਕੰਨੀ ਇਹ ਆਵਾਜ਼ ਪਈ ਸੀ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਹੇ ਭਾਈ, ਜਦੋਂ ਆਪਣੇ ਕਿੱਤੇ ਦਾ ਫਲ ਆਪ ਹੀ ਭੋਗਣਾ ਹੈ ਫਿਰ ਮੰਦਾ ਕੰਮ ਕਿਉਂ ਕਰੀਏ? ਪਰ ਕਰਨ ਵਾਲੇ ਬਾਜ ਨਹੀਂ ਨਾ ਆਉਂਦੇ, ਉਹਨਾਂ ਨੂੰ ਨਹੀਂ ਇਹ ਗੱਲ ਸਮਝ ਆਉਂਦੀ। ਜੇ ਕਿਤੇ ਉਹਨਾਂ ਨੂੰ ਵੀ ਇਹ ਗੱਲ ਸਮਝ ਆ ਜਾਵੇ ਤਾਂ ਫਿਰ ਉਹ ਮੰਦੇ ਕਰਮ ਕਰਨੋਂ ਨਾ ਹਟ ਜਾਣ। ਜਿੱਥੇ ਲੇਖਾ ਮੰਗੀਏ ਤਿੱਥੇ

ਪ੍ਰਿਧ ਸਨ ਤੇ ਪਹਿਲਾ ਪਦਾ ਹੈ ਉਜਲ ਕਹਿਹਾ ਚਿਲਕਣਾ ਕੋਟਿ ਮਕਾਲੜੀ ਮਸ। ਦੁਨੀਆ ਵੀ ਉਦਾਹਰਣ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀਆਂ। ਉਜਲ ਕਹਿਹਾ, ਕਹਿ ਦਾ ਭਾਉ ਹੁੰਦਾ ਹੈ ਕਹਿ ਦਾ ਭਾਂਡਾ, ਕਾਂਸੀ ਦਾ ਭਾਂਡਾ, ਮੈਂ ਸੋਕਾ ਅੱਖਰ ਵਰਤਾਂ, ਕਾਂਸੀ ਦਾ ਭਾਂਡਾ, ਕਹਿ ਦਾ ਭਾਂਡਾ, ਕਾਂਸੀ ਦਾ ਇੱਕ ਭਾਂਡਾ, ਉਹਨੂੰ ਜਿੰਨਾ ਮਰਜ਼ੀ ਮਾਂਝ ਲਓ, ਸੈਕੜੇ ਵਾਰੀ ਮਾਂਝ ਲਓ, ਪਰ ਜੇ ਕਿਤੇ ਉਹਦੇ 'ਚ ਉਹ ਹਰ ਵਾਰ ਕਾਲਾ ਸੀ ਛੱਡਦਾ, ਕਾਲਾ ਸੀ ਛੱਡਦਾ। ਕਾਂਸੀ ਦੇ ਕਹਿ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਮਾਂਝ ਲਓ, ਪਰ ਉਹਦੇ 'ਚ ਕਾਲਾ ਸੀ ਨਿਕਲੀ ਜਾਂਦੀ, ਕਾਲਾ ਸੀ ਨਿਕਲੀ ਜਾਂਦੀ, ਭਾਵੇਂ ਸੈਕੜੇ ਵਾਰੀ ਮਾਂਝ ਲਓ ਉਹਨੂੰ। ਘੋਟੀ ਮਕਾਲੜੀ ਮਸ, ਧੋਤੀਆਂ ਜੂਠ ਨਾ ਉਤਰੈ, ਜੇ ਸੌ ਧੋਵਾਂ ਤਿਸ। ਜੇ ਸੈਕੜੇ ਵਾਰ ਵੀ ਕਹਿ ਦੇ ਭਾਂਡੇ ਨੂੰ ਧੋਈਏ, ਉਹਦੀ ਕਾਲਖ ਨਹੀਂ ਜਾਂਦੀ। ਫਿਰ ਉਦਾਹਰਣ ਦਿੱਤੀ, ਕੋਠੇ ਮੰਡਪ ਮਾੜੀਆਂ, ਪਾਸੋਂ ਚਿਤਵੀਆਂ, ਠੱਡੀਆਂ ਕਮਨਾ ਆਵਨੀ, ਵਿੱਚੋਂ ਸਖਣੀਆਂ। ਕੋਠੇ ਮੰਡਪ ਮਾੜੀਆਂ, ਘਰ ਦੀ ਉਦਾਹਰਣ ਦਿੱਤੀ, ਮਕਾਨ ਦੀ ਉਦਾਹਰਣ ਦਿੱਤੀ, ਵੀ ਇੱਕ ਮਕਾਨ ਵਸ ਹੋਵੇ, ਉਹ ਸੋਹਣਾ ਬਣਿਆ ਹੋਵੇ। ਪਾਸੋਂ ਚਿਤਵੀਆਂ, ਉਹਦੇ ਜਿਹੜੇ ਪਾਸੇ ਨੇ ਉਹ ਚੰਗੀ ਤਰ੍ਹਾਂ ਚਿੱਤਰਕਾਰੇ ਹੋਏ ਹੋਣ, ਭਾਉ ਬੜੀ ਚਿੱਤਰਕਾਰੀ ਉਹਨਾਂ 'ਤੇ ਕੀਤੀ ਹੋਵੇ। ਠੱਡੀਆਂ ਕਮਨਾ ਆਵਣੀ, ਵਿੱਚੋਂ ਸਖਣੀਆਂ, ਪਰ ਜੇ ਉਸਦੇ ਅੰਦਰ ਕੋਈ ਨਿਵਾਸ ਹੀ ਨਹੀਂ ਕਰਦਾ, ਤੇ ਕਹਿਣ ਲੱਗੇ ਉਸ ਸੋਹਣੇ ਮਕਾਨ ਤੇ ਉਸ ਸੋਹਣੀ ਚਿੱਤਰਕਾਰੀ ਦਾ ਕੋਈ ਲਾਭ ਨਹੀਂ। ਇਸਦਾ ਭਾਉ ਇਹ ਹੈ ਵੀ ਮਨੁੱਖਾ ਧਿਆਨ ਰੱਖ, ਜੇ ਵਾਹਿਗੁਰੂ ਕਿਰਪਾ ਕਰੇ ਤੈਨੂੰ ਸੋਹਣਾ ਸਰੀਰ ਦੇ ਦੇ, ਸੋਹਣੀ ਸਜਾਵਟ ਤੂੰ ਕਰਕੇ ਰੱਖੇ, ਪਰ ਫਿਰ ਵੀ ਜੇ ਕਿਤੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਵਸਦਾ, ਤੇਰੇ ਅੰਦਰੋਂ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਨਿਕਲਦਾ, ਫਿਰ ਉਹ ਸੁੰਦਰ ਸਰੀਰ, ਸੋਹਣਾ ਸਰੀਰ ਕਿਸੇ ਕੰਮ ਦਾ ਨਹੀਂ। ਇੱਕ ਹੋਰ ਉਦਾਹਰਣ ਦੇ ਦਿੱਤੀ ਨਾਲ ਹੀ,

ਪੱਗਾਂ ਬੱਗੇ ਕੱਪੜੇ ਬਗਲਿਆਂ ਦੀ ਉਦਾਹਰਣ ਦਿੱਤੀ। ਉਹ ਜਿਹੜੇ ਧਾਰਮਿਕ ਗੀਤ ਭਗਤੀ ਵਾਲੇ ਗੀਤ ਕਈ ਲੋਕੀ ਸੁਣਾਉਂਦੇ ਨੇ, ਅੰਦਰ ਕੁਕਰਮ ਅੰਦਰ ਪਾਪ ਭਰੇ ਪਏ ਨੇ, ਉਹਨਾਂ ਦਾ ਹਾਲ ਹੈ ਕਹਿੰਦੇ ਇਹ ਕਿਸ ਤਰ੍ਹਾਂ ਦਾ। ਕਹਿਣ ਲੱਗੇ ਬੱਗੇ ਨੂੰ ਦੇਖਦੇ ਹੋ ਤੁਸੀਂ, ਬਗਲੇ ਨੂੰ ਵੇਖਦੇ ਹੋ, ਬਗਲਾ ਚਿੱਟੇ ਰੰਗ ਦਾ ਹੁੰਦਾ ਹੈ, ਉਹਦੇ ਖੰਭ ਵੀ ਚਿੱਟੇ ਹੀ ਹੁੰਦੇ ਨੇ। ਬੱਗਾ ਬੱਗੇ ਕੱਪੜੇ, ਕੱਪੜੇ ਦਾ ਭਾਉ ਹੈ, ਉਹਦੇ ਖੰਭ ਜਿਹੜੇ ਨੇ ਉਹ ਵੀ ਚਿੱਟੇ ਨੇ, ਚਿੱਟਾ ਹੁੰਦਾ ਬਿਲਕੁਲ ਬਗਲਾ। ਤੀਰਥ ਮੰਝ ਵਸਨ, ਇਹ ਵਸਦੇ ਵੀ ਨੇ ਤੀਰਥਾਂ ਤੇ ਜ਼ਿਆਦਾਤਰ, ਕਿਉਂ ਉੱਥੇ ਵੱਡੇ ਵੱਡੇ ਦਰਖਤ ਹੁੰਦੇ ਨੇ ਤੇ ਉਹਨਾਂ ਵੱਡੇ ਵੱਡੇ ਦਰਖਤਾਂ ਉੱਤੇ ਇਹ ਬਗਲੇ ਰਹਿੰਦੇ ਨੇ, ਭਾਉ ਤੀਰਥਾਂ ਉੱਤੇ ਦਰਖਤ ਹੁੰਦੇ ਨੇ ਤੇ ਉੱਥੇ ਇਹ ਨਿਵਾਸ ਕਰਦੇ ਨੇ। ਪਰ ਘੁੱਟ ਘੁੱਟ ਜੀਆਂ ਖਾਉਣੇ ਬੱਗੇ ਨਾ ਕਹੀਨ, ਉਹ ਬਗਲੇ ਕਰਦੇ ਕੀ ਨੇ, ਡੱਡੂ ਮੱਛੀ ਖਾਈ ਜਾਂਦੇ ਨੇ। ਜੀਆਂ ਦਾ ਗਲਾ ਘੁੱਟ ਘੁੱਟ ਕੇ ਖਾਈ ਜਾਂਦੇ ਨੇ, ਉਹਨਾਂ ਨੂੰ ਸੱਚੇ ਸੁੱਚੇ ਪਵਿੱਤਰ ਨਹੀਂ ਆਖਿਆ ਜਾ ਸਕਦਾ। ਇਸੇ ਤਰ੍ਹਾਂ ਜੇ ਕਿਤੇ ਮਨੁੱਖ ਦਾ ਰੰਗ ਰੂਪ ਸੋਹਣਾ ਹੋਵੇ, ਉਹਦੇ ਕੱਪੜੇ ਵੀ ਬੜੇ ਸੋਹਣੇ ਹੋਣ, ਦਿਖਾਵੇ ਵਾਸਤੇ ਪਰਮਾਤਮਾ ਦੀ ਭਜਨ ਬੰਦਗੀ ਦੇ ਗੀਤ ਵੀ ਗਾਉਂਦਾ ਹੋਵੇ, ਪਰ ਜੇ ਦੂਜਿਆਂ ਦਾ ਹੱਕ ਮਾਰ ਮਾਰ ਹੀ ਖਾਈ ਜਾਂਦਾ, ਜੇ ਕਿਤੇ ਦੂਜਿਆਂ ਦਾ ਜੀ ਦੁਖਾਈ ਜਾਂਦਾ ਹੈ ਤੇ ਕਹਿਣ ਲੱਗੇ ਉਹਨਾਂ ਨੂੰ ਫਿਰ ਪਵਿੱਤਰ ਜਾਂ ਸੋਹਣੇ ਜੀਵਨ ਵਾਲੇ ਨਹੀਂ ਕਹੇ ਜਾ ਸਕਦੇ, ਨਹੀਂ ਕਿਹਾ ਜਾ ਸਕਦਾ ਭਾਈ ਇਹ ਬੰਦਾ ਬੜਾ ਸੋਹਣਾ, ਇਹਦਾ ਜੀਵਨ ਬੜਾ ਸੋਹਣਾ, ਨਹੀਂ ਕਿਹਾ ਜਾ ਸਕਦਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਗਾਵੇਂ ਗੀਤੇ ਚੀਤ ਅਨੀਤੇ, ਗਾਵੇਂ ਗੀਤੇ ਪਰ ਅੰਦਰੋਂ ਚਿੱਤ ਪਵਿੱਤਰ ਨਹੀਂ। ਕੀ ਕਰਦੇ ਨੇ, ਰਾਗ ਸੁਣਾਏ ਕਹਾਵੇਂ ਬੀਤੇ, ਰਾਗ ਸੁਣਾਏ ਬੜੇ ਰਾਗਾਂ ਵਿੱਚ ਗਾ ਕੇ ਸੁਣਾਉਂਦੇ ਨੇ, ਸੋਹਣੇ ਢੰਗ ਨਾਲ ਗਾ ਕੇ ਸੁਣਾਉਂਦੇ ਨੇ, ਕਹਾਵੇਂ ਬੀਤੇ। ਆਪਣੇ ਆਪ ਨੂੰ ਕੀ ਕਹੀ ਜਾਂਦੇ ਵੀ ਸਾਡੇ ਤਾਂ ਪਾਪ ਧੋਤੇ ਗਏ, ਅਸੀਂ ਤਾਂ ਐ ਬਿਲਕੁਲ ਨਵੇਂ ਨਿਰੋਏ ਹੋ ਗਏ। ਅਸੀਂ ਗੀਤ ਜੋ ਗਾਉਣੀ ਆ ਪਰਮਾਤਮਾ ਦੀ ਭਗਤੀ ਦੇ, ਸਤਿਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਪਿਆਰਿਓ ਇਸ ਤਰ੍ਹਾਂ ਗੱਲ ਨਹੀਂ ਬਣਦੀ, ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਿਕੋਰ। ਇੱਕ ਕੌੜੀ ਤੁੰਬੜੀ ਹੋਵੇ ਨਾ ਕੌੜੀ, ਉਸਨੂੰ ਤੁਸੀਂ ਭਾਵੇਂ ਜਿੰਨੇ ਮਰਜ਼ੀ ਤੀਰਥ ਇਸ਼ਨਾਨ ਕਰਾ ਲਓ, ਪਰ ਉਹ ਕੌੜੀ ਉਹ ਮਿੱਠੀ ਨਹੀਂ ਹੁੰਦੀ। ਪਿਆਰਿਓ ਇੱਕ ਕੌੜੀ ਤੁੰਬੀ ਤੁੰਬੜੀ ਉਹ ਕੌੜੀ ਤੋਂ ਮਿੱਠੀ ਨਹੀਂ ਹੋ ਸਕਦੀ, ਫਿਰ ਤੇਰੇ ਪਾਪ ਕਿਵੇਂ ਧੋਤੇ ਗਏ। ਪਰ ਬੰਦਾ ਹੈ ਇਹ ਕਹਿੰਦਾ ਵੀ ਪਹਿਲੇ ਪਾਪ ਧੋਤੇ ਗਏ, ਆਪਾਂ ਤਾਂ ਤੀਰਥ ਇਸ਼ਨਾਨ ਕਰਿਆ ਏ, ਪਹਿਲੇ ਧੋਤੇ ਗਏ ਅੱਗੇ ਫਿਰ ਸ਼ੁਰੂ ਕਰ ਲੈਂਦੇ ਹਾਂ, ਆਪਾਂ ਤਾਂ ਨਵੇਂ ਨਰੋਏ ਹੋ ਗਏ ਨਾ, ਫਿਰ ਜਾ ਕੇ ਇਸ਼ਨਾਨ ਕਰੇ ਆਵਾਂਗੇ, ਫਿਰ ਧੋਤੇ ਜਾਣਗੇ। ਪਰ ਇਸ ਤਰ੍ਹਾਂ ਪਾਪ ਨਹੀਂ ਧੋਤੇ ਜਾਂਦੇ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਬਿਨ ਨਾਵੇ ਮਨ ਝੂਠ ਅਨੀਤੇ, ਤਰੀਕਾ ਦੱਸਿਓ ਵੀ ਪਾਪ ਧੋਣ ਦਾ ਇੱਕੋ ਹੀ ਤਰੀਕਾ ਹੈ, ਕਿਹੜਾ ਤਰੀਕਾ ਹੈ। ਕਹਿਣ ਲੱਗੇ ਬਿਨ ਨਾਵੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨ ਵਿੱਚ ਕੀ ਕੁਝ ਰਹਿੰਦਾ ਹੈ। ਕਹਿਣ ਲੱਗੇ ਝੂਠ, ਜਦੋਂ ਤੱਕ ਮਨੁੱਖ ਨਾਮ ਨਹੀਂ ਜਪਦਾ ਉਦੋਂ ਤੱਕ ਇਹਦਾ ਝੂਠ ਅੰਦਰੋਂ ਨਹੀਂ ਨਿਕਲਦਾ। ਕਿਵੇਂ ਨਹੀਂ ਨਿਕਲਦਾ, ਹੁਣ ਕੱਪੜਿਆਂ ਨੂੰ ਲੱਗੀ ਹੋਵੇ ਚੰਗੀ ਤਰ੍ਹਾਂ ਮੈਲ ਚੜੀ ਹੋਵੇ ਤੇ ਬੰਦਾ ਧੋਣ ਦਾ ਯਤਨ ਕਰੇ, ਸਿਰਫ ਪਾਣੀ ਚ ਹੀ ਉਹਨਾਂ ਨੂੰ ਕੱਢ ਲਵੇ, ਪਾਣੀ ਚ ਪਾ ਕੇ ਕੱਢ ਲਵੇ, ਉਹਦੇ ਚ ਸਰਫ ਨਾ ਪਾਵੇ, ਸਾਬਣ ਨਾ ਲਾਵੇ,
ਤੇ ਬਾਅਦ ਚ ਉਲਾਮਾ ਦਏ ਵੀ ਮੈਂ ਤਾਂ ਕੱਪੜੇ ਧੋਤੇ ਪਰੇ ਸਾਫ ਤਾਂ ਹੋਏ ਨੀ, ਮੈਲ ਨੀ ਗਈ ਇਹਨਾਂ ਦੀ। ਮਹਿਲ ਕਿਵੇਂ ਚਲੀ ਜਾਂਦੀ ਭਾਈ? ਤੂੰ ਸਾਬਣ ਤਾਂ ਲਾਇਆ ਨਹੀਂ, ਸਰਫ ਤਾਂ ਤੂੰ ਲਾਇਆ ਨਹੀਂ, ਮਸ਼ਕਤ ਤਾਂ ਤੂੰ ਕੀਤੀ ਨਹੀਂ। ਜਦੋਂ ਤੱਕ ਮਨੁੱਖ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਉਦੋਂ ਤੱਕ ਇਸ ਦੇ ਮਨ ਵਿੱਚ ਝੂਠ ਹੀ ਵਸਿਆ ਰਹਿੰਦਾ। ਇਹਦੇ ਮਨ ਵਿੱਚ ਕੁਕਰਮੀ ਵਸਦੇ ਰਹਿੰਦੇ ਨੇ, ਇਹਦੀ ਸੋਚ ਹੀ ਮੰਦੀ ਬਣੀ ਰਹਿੰਦੀ ਹੈ, ਨਹੀਂ ਪਵਿੱਤਰ ਹੁੰਦੀ। ਆਓ, ਅੱਜ ਜੇਠ ਮਹੀਨੇ ਦੀ ਆਰੰਭਤਾ ਹੋਈ ਹੈ, ਆਪਾਂ ਵਿਚਾਰ ਕਰ ਲਈਏ ਕਿ ਜੇਠ ਦੇ ਮਹੀਨੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਕੀ ਕੁਝ ਸਮਝਾ ਰਹੇ ਨੇ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵੰਨ। ਜੇਠ ਮਹੀਨਾ ਅੱਜ ਚੜ੍ਹਿਆ, ਕੱਲ ਤੱਕ ਕਿਹੜਾ ਮਹੀਨਾ ਸੀ? ਵੈਸਾਖ ਮਹੀਨਾ। ਇੱਕ ਮਹੀਨੇ ਦੀ ਸਮਾਪਤੀ ਹੁੰਦੀ ਹੈ, ਸੰਪੂਰਨਤਾ ਹੁੰਦੀ ਹੈ, ਦੂਜਾ ਮਹੀਨਾ ਨਵਾਂ ਮਹੀਨਾ ਚੜ੍ਹਦਾ ਹੈ। ਜਿਹੜਾ ਮਹੀਨਾ ਬੀਤਿਆ ਉਹਦੇ ਸ਼ੁਕਰਾਨੇ ਦੀ ਅਰਦਾਸ ਹੁੰਦੀ ਹੈ, ਤੇ ਜਿਹੜਾ ਨਵਾਂ ਮਹੀਨਾ ਚੜ੍ਹਿਆ ਉਹਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਹ ਮਹੀਨਾ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਹੋਇਆ ਤੇ ਇਹ ਨਵਾਂ ਮਹੀਨਾ ਚੜ੍ਹਿਆ ਹੈ। ਆਪ ਜੀ ਕਿਰਪਾ ਕਰਿਓ, ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਹੋ ਜਾਵੇ, ਇਹ ਅਰਦਾਸ। ਹੁਣ ਜਦੋਂ ਵੈਸਾਖ ਦਾ ਮਹੀਨਾ ਆਇਆ, ਕਿਉਂਕਿ ਵੈਸਾਖ ਦੀ ਸੰਪੂਰਨਤਾ ਹੋਈ ਹੈ, ਸਮਾਪਤ ਹੋਇਆ, ਸਰਦੀਆਂ ਚ ਅਤ ਦੀ ਠੰਡ ਦੇ ਕਾਰਨ ਵਨਸਪਤ ਸੁੱਕ ਗਈ, ਕਿਉਂਕਿ ਪਾਲਾ ਪੈਂਦਾ ਹੈ, ਕੱਕਰ ਪੈਂਦਾ ਹੈ, ਵਨਸਪਤ ਅਤ ਦੀ ਸਰਦੀ ਹੋਏ ਉਸ ਵੇਲੇ ਵੀ ਸੁੱਕ ਜਾਂਦੀ ਹੈ, ਅਤ ਦੀ ਗਰਮੀ ਹੋਏ ਉਸ ਵੇਲੇ ਵੀ ਦੁਨੀਆਂ ਦੀ ਵਨਸਪਤ ਇਹ ਸੁੱਕ ਜਾਂਦੀ ਹੈ। ਜਦੋਂ ਠੰਡ ਦਾ ਸਮਾਂ ਬੀਤ ਚੁੱਕਿਆ, ਪਤਝੜ ਹੋ ਗਈ, ਵਨਸਪਤ ਦੇ ਪੱਤੇ ਸੁੱਕ ਕੇ ਝੜ ਗਏ, ਅਤ ਦੀ ਠੰਡ ਹੋਈ ਸੀ, ਉਸ ਤੋਂ ਬਾਅਦ ਉਹਨਾਂ ਦੇ ਮੌੜ ਸ਼ੁਰੂ ਹੋਈ ਹੈ, ਹਰਿਆਲੀ ਆਉਣੀ ਸ਼ੁਰੂ ਹੋਈ ਹੈ। ਵੈਸਾਖ ਦਾ ਮਹੀਨਾ ਆਇਆ ਤੇ ਫਿਰ ਜਿਹੜੀ ਦਰਖਤਾਂ ਦੀ ਟਾਹਣੀਆਂ ਹੈਗੀਆਂ, ਸਾਖਾਂ ਹੈਗੀਆਂ, ਉਹਨਾਂ ਨੇ ਵੇਸ਼ ਧਾਰਨ ਕਰ ਲਿਆ, ਪਾਓ ਪਹਿਰਾਵਾ। ਪੱਤੇ ਕੀ ਨੇ? ਪੱਤੇ ਦਰਖਤਾਂ ਦੇ ਵਾਸਤੇ ਇੱਕ ਵੇਸ਼ ਭੂਸਾ ਹੈ, ਤੇ ਪੱਤਿਆਂ ਕਰਕੇ ਆਪਾਂ ਇੱਕਦਮ ਪਹਿਚਾਣ ਵੀ ਲੈਂਦੇ ਭਾਈ ਇਹ ਇਸ ਚੀਜ਼ ਦਾ ਪੇੜ ਹੈਗਾ, ਪੱਤਿਆਂ ਕਰਕੇ, ਪੱਤੇ ਦੇਖ ਕੇ। ਹੁਣ ਦੁਨੀਆ ਵੀ ਤੌਰ ਤੇ ਦੁਨੀਆ ਵੀ ਬਨਸਪਤ ਉਹਦਾ ਪਤਝੜ ਹੋਇਆ ਜਾਂ ਅਤ ਦੀ ਗਰਮੀ ਹੋਈ, ਸੋਕਾ ਪਿਆ, ਉਹ ਤਾਂ ਹਰਿਆਵਲ ਹੋ ਜਾਂਦੀ ਹੈ, ਪਰ ਮਨੁੱਖ ਦੇ ਅੰਦਰ ਵੀ ਸੋਕਾ ਪੈਂਦਾ ਹੈ, ਮਨੁੱਖ ਦੇ ਅੰਦਰ ਵੀ ਕੱਕਰ ਪਾਲਾ ਪੈਂਦਾ ਹੈ। ਕਿਸ ਚੀਜ਼ ਦਾ? ਵਿਕਾਰਾਂ ਦਾ। ਇਸ ਦੇ ਅੰਦਰ ਵੀ ਕੱਕਰ ਪਾਲਾ ਪੈਂਦਾ ਹੈ ਵਿਕਾਰਾਂ ਦਾ, ਇਸ ਦੇ ਅੰਦਰ ਵੀ ਸੋਕਾ ਪੈ ਜਾਂਦਾ, ਇਸਦਾ ਆਤਮਕ ਜੀਵਨ ਸੁੱਕ ਜਾਂਦਾ ਹੈ, ਕਿਉਂ? ਵਿਕਾਰਾਂ ਵਿੱਚ ਫਸਿਆ ਰਹਿੰਦਾ ਹੈ। ਬੰਦਿਆ ਯਤਨ ਕਰ, ਜਿਸ ਤਰ੍ਹਾਂ ਦੁਨੀਆ ਵੀ ਤੌਰ ਤੇ ਵਨਸਪਤ ਹਰੀ ਭਰੀ ਹੋਣ ਲੱਗੀ ਹੈ, ਗੁਰੂ ਚਰਨਾਂ 'ਚ ਅਰਦਾਸ ਕਰਿਆ ਕਰ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਅੰਦਰ ਵੀ ਇਹ ਜਿਹੜੇ ਵਿਕਾਰ ਨੇ ਅੰਦਰ ਮੇਰੇ ਆਤਮਿਕ ਜੀਵਨ ਨੂੰ ਸੁਕਾ ਕੇ ਰੱਖ ਦਿੰਦੇ ਨੇ, ਕਿਤੇ ਮੇਰੇ ਅੰਦਰ ਵੀ ਖੁਸ਼ੀਆਂ ਕਿਹੜੇ ਬਣ ਜਾਣ,
ਕਿ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਵੈਸਾਖ ਮਹੀਨੇ ਵਿੱਚ

ਪਰਮਾਤਮਾ ਦੇ ਨਾਲ ਹੋ ਜਾਵੇ, ਪਰਮਾਤਮਾ ਦੇ ਨਾਲ ਉਹਨਾਂ ਦਾ ਮੇਲ ਹੋ ਜਾਵੇ, ਫਿਰ ਉਹਨਾਂ ਦਾ ਵੈਸਾਖ ਦਾ ਮਹੀਨਾ ਇਹ ਸੋਹਣਾ ਬਣ ਜਾਂਦਾ ਹੈ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਜੇਠ ਦੇ ਮਹੀਨੇ ਵਿੱਚ ਕੀ ਕਰਨਾ ਚਾਹੀਦਾ?

ਸੰਸਾਰ ਦੇ ਸਾਰੇ ਹੀ ਜੀਵ ਝੁਕਦੇ ਨੇ, ਸਾਰੇ ਜੀਵ ਉਸ ਪਰਮਾਤਮਾ ਦੇ ਅੱਗੇ ਝੁਕਦੇ ਨੇ। ਨਹੀਂ ਤਾਂ ਕਈ ਵਾਰ ਇਹ ਵੀ ਹੁੰਦਾ ਹੈ ਦੁਨੀਆਵੀ ਤੌਰ ਤੇ ਕਿਸੇ ਬੰਦੇ ਦੇ ਕੋਲ ਬਹੁਤ ਵੱਡੀ ਪਦਵੀ ਹੋਵੇ ਜਾਂ ਬਹੁਤ ਵੱਡਾ ਕਾਰੋਬਾਰ ਹੋਵੇ ਤੇ ਕਈ ਅਣਖੀ ਬੰਦੇ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਠੀਕ ਹੈ ਇਹ ਵੱਡਾ ਹੋਏਗਾ, ਆਪਣੇ ਘਰ ਦਾ ਹੋਏਗਾ, ਮੈਂ ਤਾਂ ਨਹੀਂ ਇਹਨੂੰ ਨਮਸਕਾਰ ਕਰਨੀ, ਮੈਂ ਤਾਂ ਨਹੀਂ ਇਹਨੂੰ ਫਤਿਹ ਗਜਾਉਣੀ। ਕਈਆਂ ਦੇ ਮਨ ਵਿੱਚ ਇਹ ਵੀ ਗੱਲ ਹੁੰਦੀ ਹੈ ਵੀ ਇਹਦੀ ਬੋਲ ਬਾਣੀ ਠੀਕ ਨਹੀਂ, ਇਹ ਪੈਸੇ ਵਾਲਾ ਜ਼ਰੂਰ ਹੈ ਪਰ ਇਹਦੀ ਬੋਲ ਬਾਣੀ ਠੀਕ ਨਹੀਂ, ਮੈਂ ਤਾਂ ਨਹੀਂ ਇਹਨੂੰ ਫਤਿਹ ਗਜਾਉਣੀ, ਮੈਂ ਤਾਂ ਨਹੀਂ ਇਹਨੂੰ ਨਮਸਕਾਰ ਕਰਨੀ। ਨਹੀਂ ਝੁਕਦਾ ਅੱਗੇ ਬੰਦਾ। ਹੁਣ ਉਹ ਅਮੀਰ ਬੰਦਾ, ਪਾਵਰਫੁੱਲ ਬੰਦਾ, ਇਹ ਤਾਂ ਨਹੀਂ ਉਹਨੂੰ ਧੱਕੇ ਨਾਲ ਕਹਿ ਸਕਦਾ ਵੀ ਤੂੰ ਮੇਰੇ ਸਾਹਮਣੇ ਕਿਉਂ ਨਹੀਂ ਝੁੱਕਿਆ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਦੇ ਅੱਗੇ ਸਾਰੇ ਜੀਵ ਝੁੱਕਦੇ ਨੇ, ਸਾਰੇ। ਤੇ ਕਹਿਣ ਲੱਗੇ ਉਸ ਪਰਮਾਤਮਾ ਦੇ ਅੱਗੇ ਝੁੱਕ ਜਾਣਾ ਚਾਹੀਦਾ ਹੈ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬੰਨ। ਹਰ ਉਹ ਪਰਮਾਤਮਾ ਦਾਵਣ ਲੱਗਿਆ, ਉਹਦੇ ਲੜ ਲੱਗਿਆ, ਜਿਹੜੇ ਪਰਮਾਤਮਾ ਦੇ ਲੜ ਲੱਗ ਜਾਣ। ਕਹਿੰਦੇ ਪਰਮਾਤਮਾ ਜੀ ਉਹਨਾਂ ਤੇ ਇਹ ਪਰੋਪਕਾਰ ਕਰਦੇ ਨੇ ਕਿ ਉਹ ਜਮਦੂਤ ਆਦਿਕ ਨੂੰ ਇਹ ਹੁਕਮ ਨਹੀਂ ਦਿੰਦੇ ਕਿ ਤੂੰ ਉਸ ਬੰਦੇ ਦੀ ਜੀਵਾਤਮਾ ਨੂੰ ਬੰਨ ਕੇ ਅੱਗੇ ਲਾ ਲਈ। ਭਾਵ ਇਹ ਹੈ ਵੀ ਉਹਨਾਂ ਮਨੁੱਖਾਂ ਦੇ ਅੰਦਰੋਂ ਮੌਤ ਦਾ ਡਰ ਵੀ ਖਤਮ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਆਪਣੇ ਵਾਹਿਗੁਰੂ ਤੇ ਪੂਰਾ ਭਰੋਸਾ। ਇਹ ਵੀ ਸਮਝ ਆ ਜਾਂਦੀ ਹੈ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ ਉਹਨਾਂ ਨੂੰ ਇਹ ਵੀ ਗੱਲ ਸਮਝ ਆ ਜਾਂਦੀ ਵੀ ਪਰਮਾਤਮਾ ਹੀ ਹੈ ਜਿਹੜਾ ਸਾਰੇ ਸੰਸਾਰ ਨੂੰ ਚਲਾ ਰਿਹਾ, ਸਾਰਿਆਂ ਨੂੰ ਖਾਣ ਨੂੰ ਤੇ ਖਰਚਣ ਨੂੰ ਦੇ ਰਿਹਾ। ਭਰੋਸਾ ਵੱਜ ਜਾਂਦਾ ਹੈ। ਉਹ ਨਿਰਭਉ ਪਰਮਾਤਮਾ ਦੇ ਨਾਲ ਜੁੜ ਕੇ ਉਹ ਵੀ ਨਿਰਭਉ ਹੋ ਜਾਂਦੇ ਨੇ, ਉਹਨਾਂ ਦੇ ਵੀ ਡਰ ਖਤਮ ਹੋ ਜਾਂਦੇ ਨੇ, ਕਿਉਂਕਿ ਪਰਮਾਤਮਾ ਦੇ ਲੜ ਲੱਗ ਗਏ। ਫਿਰ ਗੁਰਦੇਵ ਅੱਗੇ ਕਹਿੰਦੇ ਨੇ, ਕਹਿਣ ਲੱਗੇ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾ ਹੀ ਸਨ। ਪਰਮਾਤਮਾ ਦਾ ਨਾਮ ਬੜਾ ਕੀਮਤੀ ਆ, ਕਿੰਨਾ ਕੀਮਤੀ ਹੈ। ਕਹਿਣ ਲੱਗੇ ਇਵੇਂ ਮੰਨੋ ਵੀ ਮੋਤੀਆਂ ਦੀ ਮਾਲਾ ਵਰਗਾ ਹੈ। ਹੀਰਾ ਵੀ ਆਖਿਆ ਪਰਮਾਤਮਾ ਦੇ ਨਾਮ ਨੂੰ। ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ ਸਤ ਭਾਕੈ ਰਵਿਦਾਸ। ਭਗਤ ਰਵਿਦਾਸ ਜੀ ਕਹਿਣ ਲੱਗੇ ਦੁਨੀਆਂ ਦੇ ਲੋਕੋ, ਪਰਮਾਤਮਾ ਦਾ ਨਾਮ ਬੜਾ ਕੀਮਤੀ ਹੈ, ਇਹਨੂੰ ਨਾ ਛੱਡਿਓ। ਪਰ ਕਹਿਣ ਲੱਗੇ ਫਿਰ ਵੀ ਨਾਮ ਸਮਝ ਉਹ ਛੱਡ ਦਿੰਦੇ ਨੇ। ਨਾਮ ਦਾ ਆਸਰਾ ਛੱਡ ਕੇ ਉਹ ਹੋਰਨਾਂ ਤੇ ਹੀ ਆਸ ਲਾਈ ਰੱਖਦੇ ਨੇ, ਦੁਨੀਆਵੀ ਤੌਰ ਤੇ ਦੁਨੀਆਵੀ ਲੋਕਾਂ ਦੀ ਆਸ ਲਾਈ ਰੱਖਦੇ ਨੇ। ਇਹ ਮੇਰਾ ਕਾਰਜ ਸੰਵਾਰ ਦਏਗਾ, ਇਹ ਮੇਰਾ ਕਾਰਜ ਸੰਵਾਰ ਦਏਗਾ, ਇਹ ਮੇਰਾ ਕਾਰਜ ਸੰਵਾਰ ਦਏਗਾ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਚਨ ਨਹੀਂ ਪਿਆਰਿਆ, ਜੇ ਤੂੰ ਕਾਰਜ ਸੰਵਰਵਾਣੇ ਨਾ ਆਪਣੇ ਕਾਰਜ, ਚਾਹੁੰਦਾ ਹੈ ਵੀ ਤੇਰੇ ਕਾਰਜ ਸਾਰੇ ਸੰਵਰ ਜਾਣ। ਤੇ ਕਹਿਣ ਲੱਗੇ ਜਾਂ ਤਾਂ ਪਰਮਾਤਮਾ ਦੇ ਅੱਗੇ ਅਰਦਾਸ ਕਰਿਆ ਕਰ, ਪਰਮਾਤਮਾ ਦੇ ਅੰਦਰ ਇਹ ਸਮਰਥਾ ਹੈ, ਜਾਂ ਫਿਰ ਸਤਿਗੁਰੂ ਦੇ ਅੰਦਰ ਇਹ ਸਮਰਥਾ ਹੈ, ਇਹ ਤੇਰੇ ਸਾਰੇ ਕਾਰਜ ਸੰਵਾਰ ਦੇਣਗੇ। ਆਪਾਂ ਪੰਜਵੇਂ ਪਾਤਸ਼ਾਹ ਜੀ ਦੇ ਵਚਨ ਸਾਂਝੇ ਕਰੀਏ। ਤਰ ਜੀ ਅਰੇ ਇੱਕ ਟੇਕ ਤੂੰ ਲਾਹੇ ਵਿਡਾਣੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਤਰ ਜੀ ਅਰੇ ਇੱਕ ਟੇਕ ਤੂੰ, ਟੇਕ ਦਾ ਪਾਓ ਆਸਰਾ ਸਹਾਰਾ ਭਰੋਸਾ। ਆਪਣੀ ਇਸ ਜਿੰਦ ਨੂੰ ਕਿਹਾ ਕਰੋ, ਕੀ ਕਹਿਣਾ ਹੈ, ਐ ਮੇਰੀ ਜਿੰਦੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਆਸਰੇ ਤੇ ਟਿਕ। ਲਾਹੇ ਵਿਡਾਣੀ ਆਸ, ਹੋਰ ਜਿਹੜੀ ਦੁਨੀਆ ਵੀ ਆਸ ਤੂੰ ਲਾਈ ਰੱਖਦਾ ਇਹ ਛੱਡ ਦੇ, ਇਹਦੀ ਲੋੜ ਨਹੀਂ ਹੈ। ਪਰਮਾਤਮਾ ਦੇ ਦਰ ਦਾ ਭਰੋਸਾ ਰੱਖ ਤੂੰ। ਨਾਨਕ ਨਾਮ ਧਿਆਈਐ ਕਾਰਜ ਆਵੈ
रास बंदिया तेरे वास्ते ए हदायत है भी तू नाम जपना तेरा कारज आपे ही रास आ जाएगा। उस वाहिगुरु जी ने संवार देना। फिर कहन लगे भी जे तू परमात्मा नू नहीं जपना जपदा ते अपने गुरु नू जप लिया कर। सिखा तेरा गुरु भी समर्थ है, वह भी तेरे कार्य सारे कारज संवार देगा तेरा सतगुरु। गुरपुरा जिन सिमरिया, पंजवे पातशाह जी दे वचन ने, गुरपुरा जिन सिमरिया सही पए निहाल। निहाल का भाव है खुश, खुश हो जाना, प्रसन्न चित हो जाना। बिल्कुल जिमें किसी बहुत वड्डी खुशी मिल जाए, फलाना बंदा का बिल्कुल निहाल हो गया भी पूरी तरह चढ़दी कला च है वह बंदा। अजकल गुरपुरा जिन सिमरिया, जिसने भी सिमरिया हो वे, कोई हो वे वो, क्योंकि परमात्मा दे नाम सिमरन विच कोई वितकरा नहीं, कोई वितकरा नहीं पाई। किसने घट जपना, किसने ना नहीं जपना, कोई वितकरा नहीं। ये सारिया वास्ते सांझा ही है उपदेश भी, सारे नहीं जपना। खत्री ब्राह्मण शोध वैश उपदेश चौ वरना को सांझा, भावे कोई खत्री होवे वैष्णव होवे शूद्र होवे, इस चारिया दे वास्ते, क्योंकि चार फिरके ने, चार वर्ण ने, खत्री ब्राह्मण शूद वैश। ये नाम जपण की जिहड़ी प्रेरणा है ये सारिया वास्ते इको जिही है, सारिया ने जपना पएगा। ते जप जप के जिहड़े नीच जात वाले भी सी उन्होंने भी बड़ी उच्ची पदवी पा ली नाम जप जप के, ते उन्हां दा नाम रिंदी दुनिया तक रहेगा, लिया जाएगा जिन्हां ने नाम जपया। क्योंकि गुरु रामदास पिता जी कहिंदे ने जिन हर जपया से हर होए हर मिलिया केल के लाली। जिसने भी जपया कोई भी होवे, गरीब होवे अमीर होवे छोटा होवे वड्डा होवे, जिसने भी परमात्मा का नाम जपया गुरु रामदास पिता जी कहिंदे ने वह परमात्मा वर्गे हो जाते ने, परमात्मा का रूप बन जाते ने, क्योंकि उन्होंने वो चोजी प्रीतम मिल पैंदा है। ध्यान करियो साधु संगत जी, जिसनू सारी दुनिया का मालक मिल जाए फिर उन्होंने किसी चीज की घाट रही है नहीं रही।

ਕਾਲਾ ਸੁਣ, ਨਾਮ ਦੀ ਗੱਲ ਫੇਰ ਆ ਰਹੀ ਹੈ। ਕਾਰਜ ਤੇਰੇ ਗੁਰੂ ਨੇ ਸੰਵਾਰ ਦੇਣੇ, ਪਰ ਗੁਰੂ ਨੇ ਵੀ ਤੈਨੂੰ ਨਾਮ ਜਪਣ ਦੀ ਪ੍ਰੇਰਣਾ ਕਰਨੀ, ਵੀ ਨਾਮ ਤੋਂ ਬਿਨਾਂ ਨੀ ਗੱਲ ਬਣਨੀ, ਨਾਮ ਜਪਣ ਤੋਂ ਬਿਨਾਂ ਨੀ ਗੱਲ ਬਣਨੀ। ਤੇ ਭਗਤ ਰਵਿਦਾਸ ਜੀ ਤਾਂ ਸਿੱਧਾ ਹੀ ਕਹਿ ਰਹੇ ਨੇ, ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਪਰਮਾਤਮਾ ਦਾ ਨਾਮ ਹੀਰਾ ਹੈ ਤੇ ਹੀਰੇ ਨੂੰ ਛੱਡ ਕੇ ਦੁਨੀਆਂ ਤੋਂ ਹੀ ਆਸ, ਦੁਨੀਆ ਵੀ ਧਨ ਤੋਂ ਹੀ ਆਸ ਲਾਈ ਰੱਖੇ ਬੰਦਾ। ਕਹਿਣ ਲੱਗੇ ਫਿਰ ਮੇਰੀ ਗੱਲ ਸੁਣ ਲਓ, ਉਹਨਾਂ ਵਾਸਤੇ ਤੇ ਨਰ ਦੋ ਜਗ ਜਾਹੇਂਗੇ, ਦੋ ਜਗ ਦਾ ਭਾਉ ਹੈ ਨਰਕਾਂ ਨੂੰ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਛੱਡ ਦਿੱਤਾ, ਨਾਮ ਨੂੰ ਛੱਡ ਕੇ ਦੁਨੀਆਂ ਤੋਂ ਹੀ ਆਸ ਲਾਈ ਬੈਠੇ ਨੇ। ਤੇ ਕਹਿਣ ਲੱਗੇ ਨਰਕਾਂ ਨੂੰ ਜਾਣਗੇ ਸਿੱਧੇ ਹੀ, ਵੀ ਮੈਂ ਰਵਿਦਾਸ ਇਸ ਗੱਲ ਨੂੰ ਕਹਿੰਦਾ ਹਾਂ। ਤੇ ਫਿਰ

ਕੰਮ ਇਹੋ ਜਿਹਾ ਹੈਗਾ ਕਿ ਇਸ ਨੂੰ ਚੋਰ ਨਹੀਂ ਲੱਗਦਾ, ਚੋਰ ਨਹੀਂ ਚੁਰਾ ਸਕਦਾ। ਪੰਜਵੇਂ ਪਾਤਸ਼ਾਹ ਜੀ ਦੇ ਵਚਨ ਹੋਰ ਆਪਾਂ ਸਾਂਝੇ ਕਰੀਏ। ਗੁਰ ਕਾ ਬਚਨ ਬਸੈ ਜੀ ਨਾਲੇ, ਤੇ ਗੁਰੂ ਦਾ ਬਚਨ ਕਰਦਾ ਕੀ ਆ? ਨਾਮ ਵੱਲ ਪ੍ਰੇਰਣਾ ਕਰਦਾ। ਗੁਰੂ ਦਾ ਬਚਨ ਕੀ ਹੈ? ਗੁਰਬਾਣੀ। ਗੁਰਬਾਣੀ ਬਾਰ ਬਾਰ ਨਾਮ ਜਪਣ ਵਾਸਤੇ ਕਹਿੰਦੀ ਹੈ ਤੇ ਕਹਿਣ ਲੱਗੇ, ਪਿਆਰਿਓ ਜਿਹੜਾ ਮਨੁੱਖ ਗੁਰੂ ਦੇ ਵਚਨ ਕਮਾ ਲਏ ਉਹ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ, ਨਾਮ ਦੀ ਕਮਾਈ ਕਰਦਾ ਹੈ ਤੇ ਦੁਨੀਆਵੀ ਕਮਾਈ, ਦੁਨੀਆਵੀ ਦੌਲਤ ਦਾ ਤਾਂ ਬੜਾ ਫਿਕਰ ਰਹਿੰਦਾ ਹੈ। ਜਲ ਨਹੀਂ ਡੁੱਬੈ ਪਰਮਾਤਮਾ ਦੇ ਨਾਮ, ਨਾਮ ਧਨ ਜਿਹੜਾ ਹੈਗਾ ਇੰਨੇ ਕਮਾਲ ਦਾ ਧਨ ਹੈ। ਦੁਨੀਆ ਵੀ ਧਨ ਹੋਵੇ ਉਸਨੂੰ ਪਾਣੀ ਕਈ ਵਾਰ ਰੋੜ ਕੇ ਲੈ ਜਾਂਦਾ। ਤੁਸੀਂ ਦੇਖਦੇ ਹੋ ਜਦੋਂ ਹਾੜਾ ਆਉਂਦੇ ਨੇ, ਵੱਡੀ ਵੱਡੀ ਬਿਲਡਿੰਗਾਂ, ਵੱਡੀ ਵੱਡੀ ਗੱਡੀਆਂ, ਬੜਾ ਸਾਜੋ ਸਾਮਾਨ, ਖੇਤ ਖਲਿਆਨ, ਬਹੁਤ ਫਸਲਾਂ ਨੂੰ ਰੋੜ ਕੇ ਲੈ ਜਾਂਦਾ ਪਾਣੀ। ਦੁਨੀਆ ਵੀ ਧਨ ਨੂੰ ਰੋੜ ਕੇ ਲੈ ਗਿਆ ਪਰ ਨਾਮ ਧਨ ਨੂੰ ਇਹ ਕਦੇ ਨਹੀਂ ਰੋੜ ਸਕਦਾ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ। ਤਸਕਰ ਦਾ ਭਾਵ ਹੈ ਚੋਰ, ਵੀ ਚੋਰ ਨਹੀਂ ਚੁਰਾ ਸਕਦਾ ਇਸ ਨੂੰ, ਨਾਮ ਧਨ ਨੂੰ। ਘਰ ਦਾ ਭਾਵੇਂ ਸਾਰਾ ਸਾਜੋ ਸਮਾਨ ਉਹ ਲੈ ਜਾਵੇ ਪਰ ਜੇ ਕਿਸੇ ਦੇ ਪੱਲੇ ਨਾਮ ਧਨ ਹੈ ਉਸਨੂੰ ਨਹੀਂ ਚੋਰ ਚੁਰਾ ਸਕਦਾ। ਪਾਹੇ ਨਾ ਸਕੈ ਜਾਲੇ, ਪਾਹੇ ਦਾ ਭਾਵ ਹੈ ਅੱਗ। ਅੱਗ ਦੇਖਦੇ ਹੋ ਤੁਸੀਂ, ਸਾੜ ਕੇ ਸੁਆਹ ਕਰ ਦਿੰਦੀ ਹੈ ਦੁਨੀਆ ਵੀ ਧਨ ਨੂੰ। ਪਰ ਕਹਿਣ ਲੱਗੇ ਇਹ ਨਾਮ ਧਨ ਇੰਨੇ ਕਮਾਲ ਦਾ ਧਨ ਹੈ ਕਿ ਇਸ ਨੂੰ ਅੱਗ ਨਹੀਂ ਸਾੜ ਸਕਦੀ, ਇਹਨਾਂ ਚੀਜ਼ਾਂ ਤੋਂ ਬਾਹਰ ਹੈ। ਤੀਜੇ ਪਾਤਸ਼ਾਹ ਕਹਿੰਦੇ ਨੇ ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਇਹ ਧਨ ਕਿਹੜਾ ਧਨ? ਨਾਮ ਧਨ। ਇਹ ਧਨ ਅਖੁੱਟ, ਕਹਿਣ ਲੱਗੇ ਪਿਆਰਿਓ ਇਹ ਧਨ ਅਖੁੱਟ ਹੈ, ਕਦੇ ਮੁੱਕਣ ਵਾਲਾ ਨਹੀਂ। ਬਸ ਤੂੰ ਇੱਕ ਵਾਰ ਸ਼ੁਰੂਆਤ ਤਾਂ ਕਰ ਇਸ ਨੂੰ ਇਕੱਠਾ ਕਰਨ ਦੀ। ਨਾ ਨਿਖੁੱਟੈ, ਇਹ ਕਦੇ ਮੁੱਕਦਾ ਹੀ ਨਹੀਂ। ਖਰਚਿਆਂ ਇਹਦਾ ਖਰਚ ਕਿਵੇਂ ਹੁੰਦਾ ਹੈ? ਜਿਹੜੇ ਨਾਮ ਦੇ ਰਸੀ ਨੇ, ਜਿਹੜੇ ਨਾਮ ਦੇ ਅਭਿਲਾਖੀ ਨੇ, ਉਹਨਾਂ ਨੂੰ ਪ੍ਰੇਰਣਾ ਕਰੋ, ਭਾਈ ਨਾਮ ਜਪਿਆ ਕਰੋ, ਬੜਾ ਲਾਭ ਮਿਲਦਾ ਹੈ, ਅੰਦਰ ਨੂੰ ਸਕੂਨ ਮਿਲਦਾ ਹੈ, ਜੀਵਨ ਜਾਂਚ ਮਿਲਦੀ ਹੈ, ਵਾਹਿਗੁਰੂ ਖੁਸ਼ ਹੁੰਦਾ ਹੈ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਇਹ ਗੁਆਚਦਾ ਵੀ ਨਹੀਂ। ਦੁਨੀਆ ਵੀ ਧਨ ਤਾਂ ਗੁਆਚ ਵੀ ਜਾਂਦਾ, ਕਈ ਵਾਰ ਜੇਬੋਂ ਹੀ ਬੰਦੇ ਦੇ ਪੈਸੇ ਨਿਕਲ ਜਾਂਦੇ, ਇਹ ਨਾਮ ਧਨ ਨਹੀਂ ਗੁਆਚਦਾ। ਪਰ ਇਹਦੇ ਬਾਰੇ ਸਮਝ ਕਿਵੇਂ ਲੱਗੇ? ਕਹਿਣ ਲੱਗੇ ਪੂਰੇ ਸਤਿਗੁਰ ਦੀਆ ਦਿਖਾਏ। ਦੁਨੀਆ ਦੇ ਲੋਕੋ, ਮੇਰੇ ਪੂਰੇ ਗੁਰੂ ਨੇ ਇਸ ਨਾਮ ਧਨ ਦੀ ਇਹ ਸਿਫਤਾਂ ਮੈਨੂੰ ਵਿਖਾ ਦਿੱਤੀ। ਇਹ ਬੜੇ ਕਮਾਲ ਦਾ ਧਨ ਹੈ, ਸਾਰਿਆਂ ਧਨ ਨਾਲੋਂ ਇਹ ਸਭ ਤੋਂ ਸ੍ਰੇਸ਼ਟ ਧਨ ਹੈ ਨਾਮ ਧਨ। ਤੇ ਫਿਰ ਗੁਰਦੇਵ ਕਹਿ ਰਹੇ ਨੇ ਰੰਗ ਸਭੇ ਨਾਰਾਇਣ ਜਿੱਤੇ ਮਨ ਭਾਵਨ। ਜਿਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਣ ਉਹਨਾਂ ਨੂੰ ਪਰਮਾਤਮਾ ਦੇ ਸਾਰੇ ਕੌਤਕ ਚੰਗੇ ਲੱਗਦੇ ਨੇ। ਹੁਣ ਕੌਤਕ ਕੀ? ਜੇਕਰ ਉਹ ਪਰਮਾਤਮਾ ਕਾਰੋਬਾਰ ਵਧੀਆ ਚਲਾਈ ਜਾਏ, ਪਰਮਾਤਮਾ ਬਹੁਤ ਵਧੀਆ ਜੀ ਬੜਾ ਦੇ ਰਿਹਾ, ਜੇਕਰ ਥੋੜ੍ਹਾ ਜਿਹਾ ਮੰਦਾ ਹੈ ਉਹ ਜੇ ਕੰਮ, ਫਿਰ ਪਰਮਾਤਮਾ ਨੂੰ ਲਾਮੇ ਦੇਣੇ। ਤੇ ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਕਾਰੋਬਾਰ ਵਧੀਆ ਚੱਲੇ ਉਹ ਜਦ ਵੀ ਖੁਸ਼ ਰਹਿੰਦੇ ਨੇ, ਥੋੜ੍ਹਾ ਮੰਦਾ ਹੋ ਜਾਵੇ ਉਹ ਜਦ ਵੀ ਖੁਸ਼ ਰਹਿੰਦੇ ਨੇ, ਕਿਉਂਕਿ ਖਾਣੀ ਤਾਂ ਦੋ ਰੋਟੀ ਹੈਗੀ ਆ, ਪੇਟ ਤਾਂ ਦੋ ਰੋਟੀਆਂ ਨਾਲ ਹੀ ਭਰਨਾ, ਸੋਨਾ ਚਾਂਦੀ ਥੋੜ੍ਹਾ ਹੀ ਨਾ ਖਾ ਕੇ ਪੇਟ ਭਰਨਾ ਬੰਦੇ ਦਾ। ਜੇ ਦੇਖਿਆ ਤੁਸੀਂ ਕਿਸੇ ਦੀ ਭੁੱਖ ਬੁੱਝੀ, ਕੋਈ ਬੰਦਾ ਸੋਨਾ ਖਾਵੇ ਤੇ ਉਹਦੀ ਭੁੱਖ ਬੁੱਝ ਜੇ? ਭੁੱਖ ਤਾਂ ਦੋ ਪ੍ਰਸ਼ਾਦੇ ਹੀ ਛੱਕ ਕੇ ਮਿਟਣੀ,

0: ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ, ਤੇ ਜੋ ਕੁਝ ਉਸਨੂੰ ਚੰਗਾ ਲੱਗਦਾ ਹੈ ਉਹੀ ਉਹ ਜੀਆਂ ਪਾਸੋਂ ਕਰਾਉਂਦਾ ਹੈ। ਜੋ ਪ੍ਰਭ ਕੀਤੇ ਆਪਣੇ ਸਹੀ ਕਈ ਐ ਧਨ, ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਬਣਾ ਲਏ, ਕਹਿਣ ਲੱਗੇ ਉਹਨਾਂ ਨੂੰ ਧਨ ਕਹੋ, ਉਹਨਾਂ ਦਾ ਇਹ ਮਨੁੱਖਾ ਜੀਵਨ ਮੁਬਾਰਕਬਾਦ ਹੈ। ਤੇ ਫਿਰ ਅੱਗੇ ਕਹਿੰਦੇ ਨੇ, ਆਪਣ ਲਿਆ ਜੇ ਮਿਲੈ ਵਿਛੁੜ ਕਿਉਂ ਰੋਵਨ। ਇਹ ਕਿਰਪਾ ਗੁਰੂ ਨੇ ਕਰਨੀ ਹੈ, ਪਰਮਾਤਮਾ ਦੇ ਲੜ ਗੁਰੂ ਨੇ ਲਾਉਣਾ ਹੈ, ਗੁਰੂ ਨੇ ਉਸ ਪਰਮਾਤਮਾ ਦੀ ਮਹਾਨਤਾ ਦੱਸਣੀ ਹੈ, ਇਸ ਪਾਸੇ ਤੋਰਨਾ ਹੈ ਤੈਨੂੰ। ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਜੇ ਕਿਤੇ ਆਪਣੇ ਉਦਮ ਨਾਲ ਹੀ ਪਰਮਾਤਮਾ ਮਿਲ ਜਾਵੇ, ਗੁਰੂ ਤੋਂ ਬਿਨਾਂ ਹੀ ਪਰਮਾਤਮਾ ਮਿਲ ਜਾਵੇ, ਫਿਰ ਇਹ ਜਿਹੜੇ ਜੀਵ ਪਰਮਾਤਮਾ ਤੋਂ ਵਿਛੁੜ ਕੇ ਇਹ ਰੋਂਦੇ ਕੁਰਲਾਉਂਦੇ ਨੇ, ਦੁਖੀ ਹੁੰਦੇ ਨੇ, ਫਿਰ ਇਹ ਦੁਖੀ ਕਿਉਂ ਹੁੰਦੇ ਨੇ? ਭਾਉ ਇਹ ਵੀ ਪਰਮਾਤਮਾ ਦੇ ਨਾਲ ਮੇਲ ਤੇਰਾ ਗੁਰੂ ਨੇ ਕਰਾਉਣਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਪਹਿਲਾਂ ਹੀ ਕਹਿ ਦਿਆ ਨਾ, ਮੂਲ ਮੰਤਰ ਵਿੱਚ ਹੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ। ਤੇ ਫਿਰ ਕਹਿ ਦਿੱਤਾ ਵੀ ਜੇ ਪਰਮਾਤਮਾ ਨੂੰ ਮਿਲਣਾ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਮਿਲੇਗਾ, ਤੂੰ ਮਿਲ ਜਾਏਗਾ ਤੈਨੂੰ ਉਹ ਪਰਮਾਤਮਾ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਸਾਧੂ ਸੰਗ ਗੁਰੂ ਦੀ ਸੰਗਤ ਕਰਕੇ, ਜਿਹੜੇ ਮਨੁੱਖ ਗੁਰੂ ਦੀ ਸੰਗਤ ਕਰਦੇ ਨੇ ਉਹ ਆਤਮਕ ਆਨੰਦ ਮਾਣਦੇ ਨੇ, ਆਤਮਕ ਖੁਸ਼ੀਆਂ ਮਾਣਦੇ ਨੇ, ਉਹ ਖੁਸ਼ੀਆਂ ਜਿਹੜੀਆਂ ਦੁੱਖਾਂ ਵਿੱਚ ਤਬਦੀਲ ਨਹੀਂ ਹੁੰਦੀ। ਨਹੀਂ ਤਾਂ ਮਨੁੱਖ ਇੱਕ ਇੱਕ ਦਿਨ 'ਚ ਕਈ ਵਾਰ ਖੁਸ਼ ਹੁੰਦਾ ਤੇ ਕਈ ਵਾਰ ਦੁਖੀ ਹੁੰਦਾ। ਤੇ ਫਿਰ ਕਹਿੰਦੇ ਨੇ, ਹਰ ਜੇਠ ਰੰਗੀਲਾ ਤਿਸ ਧਣੇ ਜਿਸ ਕੈ ਭਾਗ ਮਥਨ। ਹਰ ਜੇਠ ਰੰਗੀਲਾ, ਇਹ ਜੇਠ ਦਾ ਮਹੀਨਾ, ਕਹਿਣ ਲੱਗੇ ਉਹਨਾਂ ਦਾ ਰੰਗੀਲਾ ਹੋ ਜਾਂਦਾ ਹੈ, ਭਾਉ ਉਹਨਾਂ ਦਾ ਖੁਸ਼ੀਆਂ ਭਰਿਆ ਹੋ ਜਾਂਦਾ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੋਵਣ। ਮੱਥੇ ਦੇ ਭਾਗ, ਤੇ ਮੱਥੇ ਦੇ ਭਾਗ ਤਾਂ ਜਦੋਂ ਪਿਆਰਿਆ, ਜੇ ਕਿਤੇ ਤੇਰੇ ਮੱਥੇ ਦੇ ਭਾਗ ਚੰਗੇ ਵੀ ਨਹੀਂ ਨਾ, ਗੁਰੂ ਦੇ ਕੋਲ ਆ ਕੇ ਜਦੋਂ ਤੂੰ ਮੱਥਾ ਟੇਕਦਾ ਨਾ, ਗੁਰੂ ਨੇ ਤੇਰੇ ਮੱਥੇ ਦੇ ਭਾਗ ਚੰਗੇ ਲਿਖ ਦੇਣੇ, ਜੇਕਰ ਨਹੀਂ ਵੀ ਲਿਖੇ ਹੋਏ ਨਾ ਪਹਿਲੇ। ਬਸ ਜੇ ਤੇਰਾ ਕਿਤੇ ਮੱਥਾ ਇਹ ਗੁਰੂ ਚਰਨਾਂ ਨਾਲ ਭਾਵਨਾ ਲੈ ਕੇ ਟਿਕ ਜਾਵੇ, ਟਿਕਦਾ ਰਹੇ, ਤੇ ਗੁਰੂ ਨੇ ਤੇਰੇ ਮੱਥੇ ਦੇ ਭਾਗ ਚੰਗੇ ਲਿਖ ਦੇਣੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਬਸ ਇੰਨੇ ਚੰਗੇ ਭਾਗ ਸਤਿਗੁਰੂ ਜੀ ਬਣਾ ਦੇਣ ਕਿ ਇਹ ਜੇਠ ਮਹੀਨਾ ਨਹੀਂ, ਸਾਰਾ ਜੀਵਨ ਹੀ ਜੇਠ ਦਾ ਮਹੀਨਾ ਬਣ ਜਾਵੇ। ਭਾਉ ਸਾਰਾ ਜੀਵਨ ਹੀ ਅਸੀਂ ਪਰਮਾਤਮਾ ਦਾ ਨਾਮ ਜਪਦੇ ਰਹੀਏ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹਿਬ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ। ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਆਪਣੇ ਕੋਲ ਜੋ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲੇ 18 ਮਈ ਤੋਂ 22 ਮਈ ਤੱਕ ਜੋ ਕਥਾ ਦੀ ਹਾਜ਼ਰੀ ਵਾਸਤੇ ਪਹੁੰਚ ਰਹੇ ਹਨ, ਸ਼ਾਮ ਨੂੰ 8 ਵਜੇ ਤੋਂ ਲੈ ਕੇ 9 ਵਜੇ ਤੱਕ ਆਪ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਿਆ ਕਰਨਗੇ। ਅਤੇ ਨਾਲ ਹੀ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ। ਇਸ ਵਾਰੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ, ਆਪ ਸੰਗਤਾਂ ਨੇ ਉੱਥੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਅਤੇ ਆਉਣ ਵਾਲੇ ਐਤਵਾਰ ਨੂੰ 17 ਤਰੀਕ ਨੂੰ ਗੁਰਦੁਆਰਾ ਹੇਵੜ ਵਿਖੇ ਜੋ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਉੱਥੇ ਸਮੇਂ ਸਿਰ ਪਹੁੰਚ ਜਾਣਾ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬੇਅੰਤ ਗੁਣ ਹਨ, ਕਹੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਭਾਵੇਂ ਅੱਜ ਦੀ ਸਾਇੰਸ ਨੇ, ਅੱਜ ਦੇ ਯੁੱਗ ਨੇ ਤਰੱਕੀ ਬਹੁਤ ਕਰ ਲਈ ਹੈ, ਸ਼ਾਇਦ ਆਉਣ ਵਾਲੇ ਸਮੇਂ ਦੇ ਅੰਦਰ ਸਾਇੰਸ ਕੋਈ ਇੱਦਾਂ ਦਾ ਯੰਤਰ ਬਣਾ ਲਵੇ ਇਸ ਤਰ੍ਹਾਂ ਦਾ ਜਿਸ ਦੇ ਨਾਲ ਤਾਰੇ ਗਿਣੇ ਜਾ ਸਕਣ। ਇਸ ਤਰ੍ਹਾਂ ਦਾ ਕੋਈ ਯੰਤਰ ਸ਼ਾਇਦ ਵਿਗਿਆਨ ਤਿਆਰ ਕਰ ਲਏ ਆਉਣ ਵਾਲੇ ਸਮੇਂ ਅੰਦਰ, ਜਿਹਦੇ ਨਾਲ ਸਿਰ ਦੇ ਅੰਦਰ ਵਾਲ ਕਿੰਨੇ ਨੇ ਗਿਣੇ ਜਾ ਸਕਣ। ਹੋ ਸਕਦਾ ਆਉਣ ਵਾਲੇ ਸਮੇਂ 'ਚ, ਪਰ ਹਲੇ ਨਹੀਂ ਹੋਏ, ਹੋ ਸਕਦਾ। ਪਰ ਹੇ ਪਰਮਾਤਮਾ ਜੀ, ਤੁਹਾਡੇ ਅੰਦਰ ਕਿੰਨੇ ਗੁਣ ਨੇ ਇਹ ਕੋਈ ਨਹੀਂ ਦੱਸ ਸਕਦਾ। ਤੁਸੀਂ ਕਿੱਡੇ ਵਿਸ਼ਾਲ ਹੋ, ਕਿੱਡੇ ਵੱਡੇ ਹੋ, ਇਹ ਕੋਈ ਨਹੀਂ ਦੱਸ ਸਕਦਾ।
1: ਕਾਗਜ਼ ਦੀ ਪਸਬੈ ਕਰਕੇ ਹਰ ਸਾਥ ਸਮੁੰਦਰ ਦੇ ਮਚ ਗਏ ਹੈ।
0: ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਨਾ ਜੀ, ਕਬੀਰ ਸਾਥ ਸਮੁੰਦਰ ਮਸ ਕਰੋ, ਕਲਮ ਕਰੋ ਬਨਰਾਏ, ਬਸੁਦਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਇਹਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਬੜਾ

ਹੇ ਪਰਮਾਤਮਾ ਜੀ, ਜੇ ਤੁਹਾਡੀ ਸਿਫਤ ਲਿਖਣ ਦੇ ਲਈ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜੇ ਤੁਹਾਡੇ ਗੁਣ ਲਿਖਣ ਦੇ ਲਈ ਸਾਰੀ ਧਰਤੀ ਦਾ ਕਾਗਜ਼ ਬਣਾ ਲਿਆ ਜਾਏ, ਹੁਣ ਸਾਰੀ ਧਰਤੀ ਤਾਂ ਬਹੁਤ ਵੱਡੀ ਹੈ, ਧਰਤੀ ਦਾ ਕਾਗਜ਼ ਬਣ ਕੇ ਆ ਗਿਆ, ਹੁਣ ਉਨੀ ਸਿਆਹੀ ਵੀ ਚਾਹੀਦੀ ਹੈ, ਸਿਆਹੀ ਕਿੱਥੋਂ ਲੈ ਕੇ ਆਈਏ, ਕਾਗਜ਼ ਤਾਂ ਬਹੁਤ ਵੱਡਾ ਹੈ ਧਰਤੀ ਦਾ। ਫਿਰ ਪਾਤਸ਼ਾਹ ਕਹਿੰਦੇ, ਸੱਤਾ ਸਮੁੰਦਰਾਂ ਦੀ ਸਿਆਹੀ ਤਾਰ ਕਰ ਲਈ ਜਾਏ, ਧਰਤੀ ਦਾ ਕਾਗਜ਼ ਬਣ ਕੇ ਆ ਗਿਆ, ਪਰਮਾਤਮਾ ਦੀ ਸਿਫਤ ਲਿਖਣ ਦੇ ਲਈ ਸੱਤਾ ਸਮੁੰਦਰਾਂ ਦੀ ਸਿਆਹੀ ਬਣ ਕੇ ਆ ਗਈ, ਹੁਣ ਕਲਮਾਂ ਕਿੱਥੋਂ ਲੈ ਕੇ ਆਈਏ, ਕਲਮਾਂ ਵੀ ਚਾਹੀਦੀਆਂ ਬਹੁਤ ਸਾਰੀਆਂ ਜਿਹਦੇ ਨਾਲ ਪਰਮਾਤਮਾ ਦੀ ਸਿਫਤ ਲਿਖੀ ਜਾ ਸਕੇ। ਫਿਰ ਪਾਤਸ਼ਾਹ ਕਹਿੰਦੇ, ਸਾਰੇ ਸੰਸਾਰ ਦੀ ਬਨਸਪਤੀ ਦੀਆਂ ਕਲਮਾਂ ਘੜ ਲਈਆਂ ਜਾਣ। ਤਿੰਨ ਚੀਜ਼ਾਂ ਆ ਗਈਆਂ, ਧਰਤੀ ਦਾ ਕਾਗਜ਼ ਬਣ ਕੇ ਆ ਗਿਆ, ਸੱਤਾਂ ਸਮੁੰਦਰਾਂ ਦੀ ਸਿਹਾਈ ਬਣ ਕੇ ਆ ਗਈ, ਸਾਰੇ ਸੰਸਾਰ ਦੀ ਬਨਸਪਤੀ ਦੀਆਂ ਕਲਮਾਂ ਘੜ ਕੇ ਆ ਗਈਆਂ। ਹੁਣ ਓਨੀ ਤੇਜ਼ ਬੋਲੇ ਕੌਣ, ਕੋਈ ਬੋਲਣ ਵਾਲਾ ਵੀ ਤੇ ਚਾਹੀਦਾ ਨਾ, ਜਿਹੜਾ ਬੜਾ ਬੋਲਣ ਵਿੱਚ ਬੜਾ ਮਾਹਰ ਹੋਵੇ, ਜਿਹੜਾ ਥੱਕੇ ਨਾ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗਿਆਨ ਤੋਂ ਬਲਵਾਨ ਜਾਈਏ, ਬੜਾ ਵੱਡਾ ਗਿਆਨ ਹੈ, ਕੁਰਬਾਨ ਜਾਈਏ। ਫਿਰ ਪਾਤਸ਼ਾਹ ਕਹਿੰਦੇ, ਮਾਤਾ ਸਰਸਵਤੀ ਬੋਲਣ ਵਿੱਚ ਬੜੀ ਚਤੁਰ ਹੈ, ਬੜੀ ਮਾਹਰ ਹੈ ਬੋਲਣ ਦੇ ਅੰਦਰ, ਸਰਸਵਤੀ ਮਾਤਾ ਇੰਨਾ ਤੇਜ਼ ਬੋਲਦੀ ਹੈ ਥੱਕਦੀ ਨਹੀਂ। ਪਾਤਸ਼ਾਹ ਕਹਿੰਦੇ, ਮਾਤਾ ਸਰਸਵਤੀ ਆ ਕੇ ਪਰਮਾਤਮਾ ਦੀ ਸਿਫਤ ਬੋਲੀ ਜਾ ਰਹੀ ਹੈ। ਹੁਣ ਮਾਤਾ ਸਰਸਵਤੀ ਪਾਤਸ਼ਾਹ ਕਹਿੰਦੇ, ਤੇ ਬਹੁਤ ਤੇਜ਼ ਬੋਲਦੀ ਹੈ, ਉਹਨਾਂ ਤੇਜ਼ ਕੋਈ ਲਿਖਣ ਵਾਲਾ ਵੀ ਤੇ ਚਾਹੀਦਾ, ਹੁਣ ਲਿਖਣ ਵਾਲਾ ਕਿੱਥੋਂ ਲੈ ਕੇ। ਫਿਰ ਪਾਤਸ਼ਾਹ ਨੇ ਉਹਦਾ ਵੀ ਜ਼ਿਕਰ ਕੀਤਾ, ਕਹਿੰਦੇ, ਗਣੇਸ਼ ਜੀ ਲਿਖਣ ਦੇ ਵਿੱਚ ਬੜੇ ਮਾਹਰ ਨੇ, ਜਿਹੜੇ ਸਾਡਾ ਹਿੰਦੂ ਭਾਈਚਾਰਾ ਨਾ, ਸਾਡੇ ਹਿੰਦੂ ਵੀਰ ਨੇ, ਇਹ ਇਹਨਾਂ ਦੀ ਆਸਥਾ ਹੈ। ਜਦੋਂ ਇਹ ਨਵਾਂ ਵਾਹੀ ਖਾਤਾ ਲਾਉਂਦੇ ਨਾ ਜੀ, ਨਵਾਂ ਖਾਤਾ ਲਾਉਂਦੇ ਨੇ ਸਾਲ ਬਾਅਦ, ਤੇ ਨਵੇਂ ਖਾਤੇ ਦੇ ਅੰਦਰ, ਆਰੰਭ ਦੇ ਅੰਦਰ ਨਾ ਜੀ, ਇਹ ਗਣੇਸ਼ ਦਾ ਕ੍ਰੋਸ ਬਣਾਉਂਦੇ, ਵੇਖ ਲਿਓ ਕਦੀ, ਇਹਨਾਂ ਦੀ ਆਸਥਾ ਹੈ, ਮੁਬਾਰਕ ਹੈ। ਹਰ ਇੱਕ ਦੇ ਆਪਣੇ ਆਪਣੇ ਧਰਮ ਦੀ ਆਸਥਾ ਹੈ ਵੀ ਸਾਰਾ ਸਾਲ ਸਾਡੇ ਖਾਤੇ ਭਰੇ ਰਹਿਣ, ਵਹੀ ਖਾਤੇ ਭਰੇ ਰਹਿਣ, ਕਿਉਂਕਿ ਗਣੇਸ਼ ਜੀ ਲਿਖਣ ਵਿੱਚ ਬੜੇ ਮਾਹਰ ਨੇ, ਮਾਤਾ ਬੜੀ ਤੇਜ਼ ਹੈ ਬੋਲਣ ਵਿੱਚ। ਪਰ ਪਾਤਸ਼ਾਹ ਕਹਿੰਦੇ, ਪੰਜ ਚੀਜ਼ਾਂ ਆ ਗਈਆਂ, ਇਹ ਮੇਰੇ ਪਰਮਾਤਮਾ ਜੀ, ਇਹ ਪਾਤਸ਼ਾਹ ਜੀ, ਤੁਹਾਡੀ ਸਿਫਤ ਲਿਖਦੇ ਲਿਖਦੇ ਧਰਤੀ ਦਾ ਕਾਗਜ਼ ਖਤਮ ਹੋ ਜਾਏਗਾ, ਸੱਤਾਂ ਸਮੁੰਦਰਾਂ ਦੀ ਸਿਹਾਈ ਸਮਾਪਤ ਹੋ ਜਾਏਗੀ, ਕਲਮਾਂ ਘਸ ਜਾਣਗੀਆਂ, ਮਾਤਾ ਸਰਸਵਤੀ ਤੁਹਾਡੀ ਸਿਫਤ ਬੋਲਦੀ ਬੋਲਦੀ ਥੱਕ ਜਾਏਗੀ, ਗਣੇਸ਼ ਜੀ ਲਿਖਦੇ ਲਿਖਦੇ ਥੱਕ ਜਾਣਗੇ, ਪਰ ਹੇ ਪਰਮਾਤਮਾ ਜੀ, ਹੇ ਪਰਮਾਤਮਾ ਅਕਾਲ ਪੁਰਖ ਹਰੀ ਜੀ, ਤੁਹਾਡੀ ਸਿਫਤ, ਤੁਹਾਡੇ ਗੁਣ ਫਿਰ ਵੀ ਨਹੀਂ ਲਿਖੇ ਜਾ ਸਕਦੇ ਤੁਹਾਡੀ ਕਿਰਪਾ ਬਿਨਾਂ, ਕਾਲ ਕਿਰਪਾਨ ਬਿਨਾਂ ਬਿਨਤੀ, ਨਾ ਤਾਂ ਤੁਮਕੋ ਪ੍ਰਭ ਨੈ ਕਰੀਜੈ ਹੋ।

ਪੜ੍ਹੋ ਸਾਰੇ। ਇਹ ਜਿਹੜਾ ਵਿਸ਼ਾ ਹੈ ਨਾ ਜੀ, ਇਹ ਬੜਾ ਵੱਡਾ ਵਿਸ਼ਾ ਹੈ ਪਰਮਾਤਮਾ ਦੀ ਸਿਫਤ ਦਾ। ਇਹ ਕੇਵਲ ਆਪਾਂ ਪਰਮਾਤਮਾ ਦੇ ਗੁਣ ਗਾ ਕੇ, ਗੁਰਬਾਣੀ ਗਾ ਕੇ ਆਨੰਦ ਮਾਣ ਸਕਦੇ ਹਾਂ, ਅੰਤ ਨਹੀਂ ਪਾ ਸਕਦੇ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਅੰਤ ਪਾਉਣਾ ਚਾਹਿਆ ਨਾ ਪਰਮਾਤਮਾ ਦਾ, ਪਾਤਸ਼ਾਹ ਕਹਿੰਦੇ ਉਹ ਖਾਕ ਹੋ ਗਏ, ਮਿੱਟੀ ਵਿੱਚ ਮਿਲ ਗਏ। ਅਤੇ ਜਿਹੜਾ ਤੁਹਾਡਾ ਗੁਣ ਗਾ ਕੇ, ਤੁਹਾਡੀ ਸਿਫਤ ਕਰਕੇ ਆਨੰਦ ਮਾਣਦੇ ਰਹੇ, ਅਖੀਰ ਵਿੱਚ ਤੁਹਾਡੇ ਵਿੱਚ ਉਹ ਅਭੇਦ ਹੋ ਗਏ। ਬੜਾ ਵੱਡਾ ਵਿਸ਼ਾ ਹੈ, ਉਹਦੇ ਲਈ ਸਮਾਂ ਚਾਹੀਦਾ, ਸਮਾਂ ਵੀ ਖਤਮ ਹੋ ਜਾਂਦਾ, ਪਰ ਜਿਹੜਾ ਪਰਮਾਤਮਾ ਦੀ ਸਿਫਤ ਹੈ ਇਹ ਨਹੀਂ ਸਮਾਪਤ ਹੁੰਦੀ। ਪੜ੍ਹੋ ਸਾਰੇ।

ਸਿੱਖ ਦੇ ਜੀਵਨ ਦੇ ਅੰਦਰ ਹਰ ਕਾਰਜ ਤੋਂ ਪਹਿਲਾਂ ਗੁਰੂ ਅੱਗੇ ਅਰਦਾਸ ਹੈ। ਅਤੇ ਜਦੋਂ ਸਿੱਖ ਕੋਈ ਵੀ ਕਾਰਜ ਆਰੰਭ ਕਰਨ ਤੋਂ ਪਹਿਲਾਂ ਗੁਰੂ ਅੱਗੇ ਅਰਦਾਸ ਕਰਦਾ ਹੈ ਨਾ ਜੀ, ਫਿਰ ਸੱਚ ਜਾਣਿਓ ਉਹ ਜਿਹੜਾ ਕਾਰਜ ਹੁੰਦਾ ਹੈ ਨਾ ਜੀ, ਉਹ ਫਿਰ ਸਾਡਾ ਨਹੀਂ ਰਹਿ ਜਾਂਦਾ, ਫਿਰ ਗੁਰੂ ਦਾ ਹੋ ਜਾਂਦਾ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾ। ਜਦੋਂ ਇੰਨੇ ਵਚਨ ਕਰਦੀ ਹੈ ਨਾ ਸਤਿਗੁਰਾਂ ਅੱਗੇ ਹੱਥ ਜੋੜ ਕੇ, ਉਹ ਜਿਹੜਾ ਕਾਰਜ ਹੈ ਫਿਰ ਗੁਰੂ ਦਾ ਹੋ ਜਾਂਦਾ। ਇਸ ਕਰਕੇ ਸਿੱਖ ਦੇ ਜੀਵਨ ਦੇ ਅੰਦਰ ਹਰ ਵੇਲੇ ਅਰਦਾਸ ਹੈ ਕੋਈ ਵੀ ਕਾਰਜ ਆਰੰਭ ਕਰਨ ਤੋਂ ਪਹਿਲਾਂ। ਸੰਸਾਰ ਦੇ ਅੰਦਰ ਜਿਹੜੀ ਸਾਇੰਸ ਹੈ ਨਾ ਜੀ, ਵਿਗਿਆਨ, ਇਹਨੇ ਮੰਨਿਆ ਹੈ ਵੀ ਸਭ ਤੋਂ ਤੇਜ਼ ਰਫਤਾਰ ਜਿਹੜੀ ਹੈ ਨਾ, ਸਭ ਤੋਂ ਤੇਜ਼ ਸਪੀਡ ਹੈ ਜਿਹੜੀ, ਉਹ ਪ੍ਰਕਾਸ਼ ਦੀ ਹੈ, ਰੋਸ਼ਨੀ ਦੀ। ਜਿਹੜੀ ਵਿਗਿਆਨ ਨੇ ਪ੍ਰਕਾਸ਼ ਦੀ ਸਪੀਡ ਮਾਪੀ ਹੈ ਨਾ ਜੀ, ਉਹ 1 ਸੈਕਿੰਡ ਦੇ ਅੰਦਰ 3 ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਪ੍ਰਕਾਸ਼ ਦੀ ਸਪੀਡ ਹੈ ਜਿਹੜੀ, ਪ੍ਰਤੀ ਸੈਕਿੰਡ 3 ਲੱਖ ਕਿਲੋਮੀਟਰ। ਅਤੇ ਜਿਹੜਾ ਚੰਦਰਮਾ ਹੈ ਨਾ ਜੀ, ਧਰਤੀ ਅਤੇ ਚੰਦਰਮਾ ਦਾ ਡਿਸਟੈਂਸ ਹੈ ਜਿਹੜਾ 3,84,000। ਜੇ ਆਪਾਂ ਧਰਤੀ ਤੋਂ ਲੇਜ਼ਰ ਮਾਰੀਏ ਨਾ, ਪ੍ਰਕਾਸ਼ ਮਾਰੀਏ ਸੂਰ ਚੰਦਰਮਾ ਵੱਲ, 1.25 ਸੈਕਿੰਡ ਦੇ ਅੰਦਰ ਪਹੁੰਚ ਜਾਂਦਾ ਵਿਗਿਆਨ ਕਹਿੰਦਾ, ਇੰਨੀ ਤੇਜ਼ ਸਪੀਡ ਹੈ ਪ੍ਰਕਾਸ਼ ਦੀ। ਅਤੇ ਜਿਹੜਾ ਧਰਤੀ ਤੋਂ ਸੂਰਜ ਹੈ, ਡਿਸਟੈਂਸ ਹੈ ਜਿਹੜਾ ਤਕਰੀਬਨ, ਉਹ 15 ਕਰੋੜ ਹੈ ਸਾਇੰਸ ਕਹਿੰਦੀ ਹੈ। ਅਤੇ ਸੂਰਜ ਦਾ ਪ੍ਰਕਾਸ਼ ਧਰਤੀ 'ਤੇ ਆਉਣ ਲੱਗਿਆਂ ਕਿਰਨਾਂ 8 ਮਿੰਟ ਅਤੇ 22 ਸੈਕਿੰਡ ਲੈਂਦੀਆਂ, ਇੰਨੀ ਤੇਜ਼ ਸਪੀਡ ਹੈ ਪ੍ਰਕਾਸ਼ ਦੀ। ਪਰ ਨਹੀਂ, ਜਿਹੜੀ ਸਭ ਤੋਂ ਤੇਜ਼ ਰਫਤਾਰ ਹੈ ਉਹ ਹੈ ਅਰਦਾਸ ਦੀ। ਕਰੋ ਨਾ ਤਤ ਛਿਣ ਦੇ ਅੰਦਰ ਗੁਰੂ ਕੋਲ ਪਹੁੰਚ ਜਾਂਦੀ ਹੈ ਸਾਧਸਾ। ਬਸ ਸ਼ਰਤ ਇਹ ਹੈ, ਜੁੜ ਕੇ ਕਰਨੀ ਹੈ। ਸਭ ਤੋਂ ਤੇਜ਼ ਰਫਤਾਰ ਸੰਸਾਰ ਦੇ ਅੰਦਰ ਜਾਂ ਬ੍ਰਹਿਮੰਡ ਦੇ ਅੰਦਰ ਅਰਦਾਸ ਦੀ ਹੈ। ਜਿੰਨੀ ਤੇਜ਼ ਅਰਦਾਸ ਦੀ ਸਪੀਡ ਹੈ ਨਾ, ਜਿਵੇਂ ਬਾਣੀ ਕਹਿੰਦੀ ਹੈ ਨਾ, ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤ ਕਾਲ ਹੋ ਜਾਵੇ। ਤਤ ਛਿਣ ਦੇ ਅੰਦਰ ਪਾਤਸ਼ਾਹ ਅਰਦਾਸ ਪ੍ਰਵਾਨ ਕਰ ਦਿੰਦੇ ਨੇ। ਪਰਮਾਤਮਾ ਸਭ ਤੋਂ ਨੇੜੇ ਵੀ ਹੈ। ਸਭ ਤੋਂ ਨੇੜੇ ਦੀ ਵਸਤੂ ਕਿਹੜੀ ਹੈ? ਪਰਮਾਤਮਾ। ਅਤੇ ਸਭ ਤੋਂ ਦੂਰ ਵਸਤੂ ਕਿਹੜੀ ਹੈ? ਪਰਮਾਤਮਾ। ਇਹ ਵੀ ਪਰਮੇ ਵੀ ਸੱਚ ਹੈ ਸਾਧ ਸੰਗਤ। ਇਸ ਕਰਕੇ ਜਿਹੜੀ ਅਰਦਾਸ ਦੀ ਰਫਤਾਰ ਹੈ ਨਾ, ਉਹ ਕਿਸੇ ਦੀ ਪਕੜ ਤੋਂ ਬਾਹਰ ਹੈ ਸਾਧ ਸੰਗਤ। ਇਹ ਵਿਗਿਆਨ ਦੀਆਂ ਖੇਡਾਂ ਨਹੀਂ, ਅਧਿਆਤਮਕ। ਇਸ ਕਰਕੇ ਸਭ ਤੋਂ ਤੇਜ਼ ਸਪੀਡ ਹੈ ਜਿਹੜੀ, ਉਹ ਅਰਦਾਸ ਦੀ ਹੈ। ਜਦੋਂ ਵੀ ਅਰਦਾਸ ਕਰੋ ਗੁਰੂ ਅੱਗੇ, ਭਰੋਸੇ ਨਾਲ ਅਰਦਾਸ ਕਰੋ, ਤੁਹਾਡੇ ਅਰਦਾਸ ਦੇ ਅੰਦਰ ਰੰਚਕ ਮਾਤਰ ਵੀ ਸ਼ੰਕਾ ਨਾ ਹੋਏ। ਇੱਕ ਗੱਲ ਕਹਿ ਕੇ ਸਮਾਪਤੀ ਕਰਾਂਗੇ ਆਪਾਂ। ਕਈ ਵਾਰੀ ਗੱਲ ਚੱਲਦੀ ਹੈ ਨਾ ਕੋਈ ਗੱਲ ਯਾਦ ਆ ਜਾਂਦੀ ਹੈ, ਜਦੋਂ ਅਰਦਾਸ ਕਰੋ ਫਿਰ ਸ਼ੰਕਾ ਨਹੀਂ ਗੁਰੂ ਨਾਲ, ਗੁਰੂ ਅੱਗੇ ਸ਼ੰਕਾ ਨਹੀਂ। ਅਰਦਾਸ ਕੀਤੀ ਨਾ ਗੁਰੂ ਅੱਗੇ, ਪਾਤਸ਼ਾਹ ਇਹ ਚੀਜ਼ਾਂ ਦਿਓ ਮੈਨੂੰ, ਫਿਰ ਸ਼ੰਕਾ ਨਹੀਂ ਲਿਆਉਣਾ ਵੀ ਮੈਂ ਅਰਦਾਸ ਕੀਤੀ ਹੈ, ਪਤਾ ਨਹੀਂ ਪਾਤਸ਼ਾਹ ਗੁਰੂ ਦੇਗਾ ਕਿ ਨਹੀਂ ਦੇਗਾ, ਸ਼ੰਕਾ ਆ ਗਿਆ ਨਾ, ਸ਼ੰਕਾ ਨਹੀਂ। ਜਦੋਂ ਪਾਣੀ ਨੂੰ ਅੱਗ ਦੇ ਉੱਪਰ ਰੱਖੀਏ ਨਾ ਜੀ, ਜਦੋਂ ਪਾਣੀ ਦੇ ਅੰਦਰਲਾ ਟੈਂਪਰੇਚਰ 95 ਡਿਗਰੀ ਹੋ ਜਾਏ ਨਾ, ਤਾਂ ਸਾਇੰਸ ਕਹਿੰਦੀ ਆ, ਵਿਗਿਆਨ ਕਹਿੰਦਾ, ਪਾਣੀ ਭਾਫ਼ ਨਹੀਂ ਬਣਦਾ। ਜਦੋਂ ਅੱਗ 'ਤੇ ਰੱਖੇ ਹੋਏ ਪਾਣੀ ਦਾ ਟੈਂਪਰੇਚਰ 99 ਡਿਗਰੀ ਹੋ ਜਾਏ ਨਾ, ਪਾਣੀ ਤਾਂ ਵੀ ਨਹੀਂ ਭਾਫ਼ ਬਣਦਾ, ਸਟੀਮ ਨਹੀਂ ਬਣਦਾ। ਜਦੋਂ 99.5 ਡਿਗਰੀ ਹੋ ਜਾਏ ਤਾਂ ਵੀ ਨਹੀਂ ਬਣਦਾ ਸਟੀਮ, ਸਾਇੰਸ ਕਹਿੰਦੀ। ਸਟੀਮ ਕਦੋਂ ਬਣਦਾ, ਭਾਫ਼ ਕਦੋਂ ਬਣਦਾ? ਜਦੋਂ ਪਾਣੀ ਦੇ ਅੰਦਰਲਾ ਟੈਂਪਰੇਚਰ ਪੂਰਾ 100 ਡਿਗਰੀ ਹੋ ਜਾਏ ਨਾ ਜੀ, ਫਿਰ ਸਾਇੰਸ ਕਹਿੰਦੀ ਹੈ ਪਾਣੀ ਭਾਫ਼ ਬਣਦਾ। ਅਤੇ ਇਹ ਸਿੱਖਾ, ਤੇਰੀ ਅਰਦਾਸ ਦੇ ਵਿੱਚ ਵੀ ਕਿਤੇ 0.5% ਵੀ ਸ਼ੰਕਾ ਆ ਗਿਆ ਨਾ ਗੁਰੂ 'ਤੇ, ਅਰਦਾਸ ਪ੍ਰਵਾਨ ਫਿਰ ਵੀ ਹੋ ਜਾਂਦੀ ਹੈ, ਪਰ ਕਈ ਵਾਰੀ ਫਿਰ ਸਮਾਂ ਲੱਗ ਜਾਂਦਾ। ਇਸ ਕਰਕੇ ਜਦੋਂ ਅਰਦਾਸ ਕਰੋ ਕਹਿਣ ਤੋਂ ਭਾਵ ਫਿਰ ਗੁਰੂ ਅੱਗੇ ਸ਼ੰਕਾ ਨਹੀਂ, 100% ਵਿਸ਼ਵਾਸ ਦੇ ਨਾਲ, ਭਰੋਸੇ ਦੇ ਨਾਲ। ਤੁਹਾਡੇ ਅੰਦਰ 100% ਭਰੋਸਾ ਹੋਣਾ ਚਾਹੀਦਾ ਵੀ ਇਹ ਗੁਰੂ ਨੇ ਪੂਰਾ ਕਰਨਾ ਹੀ ਕਰਨਾ ਹੈ ਮੇਰੀ ਅਰਦਾਸ। ਫਿਰ ਗੁਰੂ ਤਤ ਛਿਣ ਦੇ ਵਿੱਚ ਪੂਰਾ ਕਰ ਦਿੰਦਾ ਹੈ ਸਾਧ ਸੰਗਤ। ਆਓ, ਭੁੱਲਾਂ ਗਲਤੀਆਂ ਦੀ ਮੁਆਫ਼ੀ, ਆਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ।

ਨੂੰ ਬਖਸ਼ੋ। ਨਿਮਾਣਿਆਂ ਦੇ ਮਾਮ, ਨਿਤਾਣਿਆਂ ਦੇ ਤਾਮ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨ ਵਿੱਚ ਗੁਰਬਾਣੀ ਦੀ ਕਥਾ ਵਿਚਾਰ, ਗੁਰਬਾਣੀ ਦੇ ਕੀਰਤਨ, 6 ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਚੜ੍ਹਿਆ ਹੋਇਆ ਜੇਠ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ, ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਬਖਸ਼ਣੀਆਂ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਹਰਿੰਦਰ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ। ਚੰਨਣ ਸਿੰਘ ਦੇ ਪਰਿਵਾਰ ਵੱਲੋਂ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ। ਦੀਪਕ ਅਰੋੜਾ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ। ਤਜਿੰਦਰ ਸਿੰਘ ਤੇ ਜਸਵਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਬੇਟੇ ਪ੍ਰਭਵੀਰ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦੇ ਹਾਂ। ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਗੁਰਮਤਿ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ।

ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰ। ਤੁਮ ਗਾਵਹੁ ਮਿਰ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਅ ਘਰ ਛਿਅ ਗੁਰ ਛਿਅ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ। ਰਵ ਚੰਦ ਦੀਪਕ ਬਨੇ, ਤਾਰੇ ਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ, ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹੈ ਤੋਹੇ ਕਾਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਦਿਆ ਗੈਰ ਦਾਸ। ਬੋਲਣਾ ਜੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ। ਅਰਜਨ ਹਰ ਗੋਬਿੰਦ ਨਉ ਸਿਮਰਉ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਥੇ ਸ਼ਬਦ ਖਜਾਏ, ਤੇਗ ਬਹਾਦਰ ਸਿਮਰਿਆ, ਕਾਰਨ ਆਉ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ। ਨਿਮਾਣਿਆਂ ਦੇ ਮਾਮ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਹਜੂਰ ਉਦਾਸ ਬੇਨਤੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨਾਂ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ, ਆਪ ਦੀਆਂ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ, ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਲਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे गुरु, वाहे

Ah,

Wah,

हाँ।

वाहेगुरु वाहेगुरु वाहेगुरु वाहेगुरु वाहेगुरु वाहेगुरु।

वाहे गुरु वाहे गुरु वाहे गुरु वाहे गुरु वाहे गुरु वाहे

Hi, Guru. Hi, Guru. Hi,

Guru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru.

Hi. Bye.

ワイグル、ワイグル、ワイグル、ワイグル。

はい、グ

はい。

Bye.

0: Vaheguru,
1: Vaheguru,
0: Vaheguru,
1: Vaheguru,
0: Vaheguru.

Vaheguru, Vaheguru, Vaheguru, Vaheguru.

Vaheguru. Vaheguru.

high.

Bye.

Guru, Vaheguru, Vaheguru.

Vaheguru. Vaheguru. Vaheguru.

ਵਾਹਿਗੁਰੂ ਵਾਹਿਗੁਰੂ।

ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵ ਸੁਖ ਹਨੇਰੇ ਸਗਲ ਸਿਟਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਗੋੜ ਲਗ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਘਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਣ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਗੈ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜੇ ਪੈਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਾਂ ਪੰਥ ਤੇਰਾ ਕੋ ਨਾ ਸਿੰਜਾਨੂ ਹਰ ਕਾ ਨਾਮ ਤੈ ਨਾਲ ਪਛਾਨੂੰ

ਸਿੱਖ ਹੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ,

ਓਟ ਸਤਾਣੀ, ਹਰ ਪ੍ਰਤਾਪ ਜਨ ਅਵਰਣਾ ਜਾਣੀ, ਓਦ ਬੋਧ ਜਨ ਹਰ ਸਰਾਤੇ, ਸੁਨ ਸਮਾਦ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਅਰਗਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਬਦੇ ਉਤਮ ਹਰ ਕੀ ਕਥਾ ਨਾਮ, ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ, ਸੰਤ੍ਰਿਤ ਵਸੈ ਸੰਤ ਪ੍ਰਤਾਪ, ਦੁਰਤ ਸਭ ਨਸੈ, ਸੰਤ ਕਾ ਸੰਗਵਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਵੇਖੇ ਸਰਬ ਢਡੂਲ, ਪੂਜ ਸਲਾਹੀ, ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਕੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀ ਹੈ ਬਹੁ ਜਤਨਾ, ਪੁੰਨ ਦਾਨ ਬਹੁ ਪੁੰਨ ਦਾਨ ਹਮੈ ਬਹੁ ਰਤਨਾ, ਸਰੀਰ ਘਟਾਇ ਹਮੈ ਕਰ ਰਾਤੀ, ਵਰਤਨੇਮ ਕਰੈ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌਖਣ ਪ੍ਰਿਥਮੀ ਫਿਰੈ ਚਿਰ ਜੀਵੈ, ਮਾਂ ਉਦਾਸ ਤਪੀਸਰ ਦੇਵੈ, ਅਗਨ ਮਾਏ ਹੋਮਤ ਪ੍ਰਾਨ, ਕਨਕ ਸਭ ਹੈ ਬ੍ਰਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਕਰ ਸਰੀਰ ਘਟਾਵੈ, ਤਾ ਵੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮੰਤੈ ਹੁਟੈ, ਸੋਜ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਗੋ ਬਹੁ ਸਾਧਨਾ ਕਰੇ, ਮੰਤੇ ਕਬੂ ਨਾ ਬਿਖਿਆ ਟਰੈ, ਜਲ ਧੋਬੈ ਬਹੁ ਦੇ ਅਨੀਤ ਸੁਧ।

ਮੈਂ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਨ ਕੋ ਪ੍ਰਭਦਰਸ ਪਿਆਸਾ ਨਾਨਕ ਤਾਂਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੂ ਗਨੀਆ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਰਠ ਸਾਜਨਾ ਸੂਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਨਹੀਂ ਲੇਪਾ ਨਿਰਧਨ ਗੋ ਧਨ ਦੇ ਰੋ ਨਾਮ ਨਿਥਾਵੇ ਗੋ ਨਾਹੂ ਤੇਰਾ ਥਾਉ ਨਿਮਾਨੇ ਗੋ ਪ੍ਰਭਤੇ ਰੋ ਮਾਨ ਸਗਲ ਘਟਾਂਕੋ ਦੇਵੋ ਦਾਨ ਕਰਨ ਗਰਾਮਨ ਹਾਰ ਸਵਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੇ ਗਤਮੇ ਜਾਨੋ ਆਪੇ ਆਪਣ ਸੰਘ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰਨਾ ਜਾਨ ਸਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਰਖੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਾਓ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਗੋ ਜਸ ਰਸਨ ਬਖਾਨੀ ਸਗਲ ਥਾਨ ਤੇ ਊਤਮ ਥਾਰ ਨਾਨਕ ਜੇ ਘਟ ਵਸੈ ਹਰ ਨਾਮ।

నాల అష్టపది రమయ్యాకే గుణ చేత పురాన్ని గమనమూల్తే గమన దృష్టాన్ని జంతు సాజ సవార సింగారయా గర్భ అగర్మయ జనే ఉభార్యా బార్ వ్యవస్థా తుజే ప్యారే దూధ భార జోబన భోజన సుఖ సూద బిర్ద భయా ఉపర సాక్సన్ ముఖ పియావు బయట కౌదన ఏ నిర్గుణ గుణ కశున బుజ్జ బక్షలేవు తో నానక సి జయ జయ ప్రసాద అరుపుర సుఖ బస సుత ప్రాత మీత బనతా సంఘస జయ ప్రసాద పీవే శీతల జలా సుఖదాయి పవన పాపక అములా జయ ప్రసాద భోగే సబ రస సకల సమగ్రి సంసాద వసా దీన హస్త పావ కర్ణ నేత్ర రసనా తిసే త్యాగ ప్రసంగ రచనా ఐసే దోఖ ముఠ అంధ వ్యాపే నానక కాళ్ ల్యో పర వ్యాపే ఆదంత జురాఖన హార తస్యో ప్రీత నా కరా గవార జాకీ సేవా నవనిద భావే తాస్యో మూఢా మన్ నై లావే జో ఠాకుర స సదా హజూరే తాగో అందా జాన దూరే జాకీ టహల పావే దర్గే మాంత సే బిసారే ముగ్ధ అజాన్ సదా సదా ఏ పుల్లన హార నానక రాఖన హార పారతన్ త్యా కౌడీ సంగ రచ సా ఛోట్ ఝూఠ సంగ మచ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਮਨ ਸੋ ਦੂਰ ਪਰਾਨੇ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਘਰ ਦਾ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਯਾਲ ਕਰਦੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖਨ ਤਰਮਲ ਮਾਇਆ ਸ਼ਬਸਨਾਏ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰਤਨ ਸਵਾਹ ਗਲ ਪਾਤਰ ਕੈ ਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਧ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੇ ਲਿਹ ਓੜ ਨਿਭਾਵੇ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਪੂਰਾ ਕਹਾਂ ਬਿਸਨਪਤ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੇ ਅਣਧ ਕੇਲ ਮਾਇਆ ਰੰਗ ਰਸੈ ਦੁੜ ਕਰ ਮਾਨੇ ਮਨੈ ਪ੍ਰਤੀਤ ਕਾਲ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਬਿਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁ ਆਗਿਆਕਾਰੀ

ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸਤਕਾਨ ਮਿਖੋੜ ਗਵਾਵੇ ਏਕ ਬੀਨਾ ਦੇ ਦਸ ਵੀ ਹਰ ਲੈ ਤੋ ਮੂੜਾ ਕਹੋ ਗਾਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਗੋ ਕੀਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਬ੍ਰਹਮ ਮੀਠਾ ਸਰਬ ਸੁਖ ਤਾਹੂ ਮਨ ਬੁੱਠਾ ਜਜਨ ਬ੍ਰਹਮ ਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗੰਧ ਸ਼ਾਪਨੀ ਦੇ ਰਾਸ ਖਾਤ ਵਿਧ ਵਰਤੇ ਆਨੰਦ ਉਲਾਸ ਅਬਨੀ ਅਮਾਨ ਕਸ਼ ਬਾਹੁਰ ਸ਼ਾਰਿਆ ਗਿਆਨੀ ਮਨਰੋਸ ਕਰੇ ਅਬਨੀ ਪ੍ਰਤੀਤਾ ਵੀ ਖੋਬਾ ਬਾਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਆਗੇ ਰਾਗੇ ਪ੍ਰਭ ਕੀ ਆ ਗਿਆ ਮਨ ਹੈ ਮਾਥੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ

ਨਾਨਕ ਪਤ ਸੇਤੀ ਕਰ ਜਾਵੇ। ਜੇ ਪ੍ਰਸਾਦ ਆਰੂਗ ਕੰਚਨ ਦੇਹੀ ਲਿਵਲਾਵਤ ਸਰਾਮ ਸਨੇਹੀ। ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਗਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜੇ ਪ੍ਰਸਾਦ ਤੁਝ ਗੋ ਨਾ ਪਾਹੁ ਉਚੇ ਮਨ ਸਾ ਸਾ ਸਿਮਰੋ ਪ੍ਰਭ ਉਚੇ। ਜੇ ਪ੍ਰਸਾਦ ਪਾਹੀ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ। ਜੇ ਪ੍ਰਸਾਦ ਆਭੁੱਖਣ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਭ ਹਸਤ ਸੁਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ। ਉਠਤ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਈਹਾਂ ਊਹਾ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨਾ ਆੜ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤਰਾ ਗੁਰਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਨਹੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਣਾ। ਜੇ ਪ੍ਰਸਾਦ ਹਸਤ ਕਰ ਚਰੇ ਜੇ ਪ੍ਰਸਾਦ ਸੰਪੂਰਨ ਫਲੇ। ਜੇ ਪ੍ਰਸਾਦ ਪ੍ਰਮੁਖਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ। ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ

ਪਾਰ ਬ੍ਰਹਮ ਸੋਏ, ਜੋ ਜੋ ਕਹਾ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨ ਮੰਤਾ, ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਮਾਲ ਸਗਰੀ ਖੋਤ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟਾ ਸੁਗਿਆਨ, ਸਾਧਕ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਉਤਨ ਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ, ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ। ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪਰਫੁਲੈ, ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਡ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤ ਹੂੰ ਤਾਵੈ, ਸਾਧ ਸੰਗ ਅਸਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਬਿਨ, ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਪਨੀਤ, ਸਾਧ ਸੰਗ ਕਿਸੇ ਨਹੀਂ ਬੈਰ, ਸਾਧਕ ਸੰਗ ਨਾ ਬਿੰਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾ ਹੀ ਹੋ ਤਾਪ, ਸਾਧਕ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਾਧਕ ਸੰਗ ਨਾ ਕਬ ਹੂੰ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੁਚਰ ਲਹੈ, ਸਾਧੂ ਕੈ ਸੰਗ ਆ ਜਾ ਸਹੈ, ਸਾਧਕ ਸੰਗ ਬਸੈ ਥਾਨ ਉਚੈ, ਸਾਧੂ ਕੈ ਸੰਗ ਬਹਿਰ ਪਹੁੰਚੈ, ਸਾਧਕ ਸੰਗ ਦ੍ਰਿੜੈ ਸੰਤ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਰ, ਸਾਧਕ ਸੰਗ ਸਭ ਗੁਲ ਉਧਾਰ, ਸਾਧ ਸੰਗ ਸਾਜਨ ਮੀਤ ਕੁਟਮ ਨਿਸਤਾਰ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਰਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਸ਼ਗਾਲ, ਦਰਸ਼ਨ ਭੇਟ ਤੋ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰਾਏ, ਸਾਧਕ ਸੰਗ ਨਰਕ ਪਰ ਹਰਾਏ, ਸਾਧਕ ਸੰਗ ਈਹਾਂ ਊਹਾਂ ਸੁਹੇਲਾ।

ਤੇ ਬਿਸਰਾ ਸਾਧ ਸਰ ਪਰ ਨਿਸਤਰਾ ਸਾਧਕ ਸੰਗ ਲੱਗੇ ਪਰਾ ਮਿੱਠਾ ਸਾਧੂ ਕਹਿ ਸੰਗ ਘਟ ਘਟ ਡੀਠਾ ਸਾਧ ਸੰਗ ਭਇਆ ਗਿਆ ਗਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿੱਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਗੀ ਮਹਿਮਾ ਵੇਦਨਾ ਜਾਣੇ ਜੇਤਾ ਸੁਣੇ ਤੇਤਾ ਵਖਿਆਨੇ ਸਾਧਗੀ ਉਪਮਾ ਰਹੀ ਭਰਪੂਰ ਸਾਧਗੀ ਸੋਭ ਸਾਧਗੀ ਉਪਮਾ ਤੇ ਗੁਣ ਤੇ ਦੂਰ ਸਾਧਗੀ ਉਪਮਾ ਰਹੀ ਭਰਪੂਰ ਸਾਧਗੀ ਸੋਭਾ ਕਾ ਨਾਹੀ ਅੰਤ ਸਾਧਗੀ ਸੋਭਾ ਸਦਾ ਬੇਅੰਤ ਸਾਧਗੀ ਸੋਭਾ ਉੱਚਤੇ ਉੱਚੀ ਸਾਧਗੀ ਸੋਭਾ ਮੁੱਚਤੇ ਮੁੱਚੀ ਸਾਧਗੀ ਸੋਭਾ ਸਾਧ ਬਨਿਆਈ ਨਾਨਕ ਸਾਧ ਪਰਾ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਰ ਨਾ ਪੇਖਿਆ ਏਕ ਇਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਅੰਦਰ ਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਅੰਦਰ ਦੋਖ ਜੈਸੇ ਸੂਰ ਸਰਬ ਕੋ ਸੋਖ

ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਜਿਤ ਕਰ ਰਾਖੈ ਤੈ ਸਾਥਿਨ ਨਾਉ ਆਪੇ ਕਰਨ ਕਰਾਮਨ ਜੋਗ ਪ੍ਰਭਾਵੈ ਸੋਈ ਫਨੋਗ ਪਸਰਿਆ ਬੇ ਅੰਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਾਤੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੂਕ ਉਸਤਤ ਕਰਿਆ ਅਨੇਕ ਜਾਨੇ ਅੰਤਰਾ ਬਾਰਾ ਬਾਰ ਨਾਨਕ ਰਚਨਾ ਬ੍ਰਭ ਰਚੀ ਬਹੁਤ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਬਗਾ ਵਿਚਾਰੇ ਕਈ ਕੋਟ ਲਵਤਨ ਨਾਮ ਧਿਆਵੇ ਨਾਨਕ ਕਰਦੇ ਗੰਤ ਨਾ ਬਾਵੇ ਕਈ ਕੋਟ ਭਇਆ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਰੇ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹੇ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਗੁੜ ਸਿੱਧ ਜਤੀ ਜੋਗੀ ਕਈ ਗੁੜ ਰਾਜੇ ਰਸ ਭੋਗੀ ਕਈ ਗੁੜ ਪੰਖੀ ਸਰਬ ਪਾਏ ਕਈ ਗੁੜ ਪਾਥਰ ਬਿਰਖ ਨਿਭਜਾਏ ਕਈ ਗੁੜ ਪਵਨ ਪਾਣੀ ਬਾ ਸੰਤਰ ਕਈ ਗੁੜ ਦੇਸ ਭੂ ਮੰਡਲ ਕਈ ਗੁੜ ਸਸੀ ਅਰ ਸੂਰ ਨਖਿਅਤਰ ਕਈ ਗੁੜ ਦੇਵ ਦਾਨ ਇੰਦਰ ਸੇ ਰੇਸ਼ਤਰ

ਚੰਦ ਕਈ ਕੋਲ ਗਿਰੀ, ਕਈ ਕੋਲ ਕੀਏ ਚਿਰ ਜੀਵੇ, ਕਈ ਕੋਲ ਗਿਰੀ ਮੇਰ ਸਵਰਨ ਤੀਵੇ, ਕਈ ਕੋਲ ਜਖੇ ਗਨਰ ਪਿਸਾਚ, ਕਈ ਕੋਲ ਭੂਤ ਪ੍ਰੇ ਸੂਗਨ ਮਿਰਗਾਚ, ਸਭ ਤੇ ਨੇਰਾ ਸਭੂ ਤੇ ਦੂਧ ਦੂਰ, ਨਾਨਕਾ ਅਲਿਪ ਤਰਿਆ ਭਰਪੂਰ, ਕਈ ਕੋਲ ਪਾਤਾਲ ਕੇ ਵਾਸੀ, ਕਈ ਕੋਲ ਨਰਕ ਸੁਰਗ ਨਿਵਾਸੀ, ਕਈ ਕੋਲ ਜਨਮੇ ਜੀਵੇ ਮਰੇ, ਕਈ ਕੋਲ ਬਹੁ ਜੁਨੀ ਫਿਰੇ, ਕਈ ਕੋਲ ਬੈਠਤ ਹੀ ਖਾਏ, ਕਈ ਕੋਲ ਘਾਲੇ ਥਕ ਪਾਹੇ, ਕਈ ਕੋਲ ਕੀਏ ਧਨਵੰਤ, ਕਈ ਕੋਲ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ ਨਾਨਕ, ਸਭ ਕੁਛ ਪ੍ਰਭ ਕੈ ਹਾਥੇ, ਕਈ ਕੋਟ ਭਏ ਬੈ ਰਾਗੀ, ਰਾਮ ਨਾਮ ਸੰਗ ਤਿਲ ਨਿਵਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭਿਆਸ, ਤਿਨਕੋ ਮਿਲਿਓ ਪ੍ਰਭ ਵਿਨਾਸ, ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗੈ ਰੰਗ, ਜਿਨ ਕੋ ਆਪਸ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ।

ਕਈ ਕਿੰਨੇ ਪਾ ਭਾਂਤ ਪ੍ਰਭ ਤੇ ਬ੍ਰਹਮਾ ਏ ਸਮਾਤ ਆਕਾਂਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਗੁਣ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਕਾਸ ਕਈ ਗੁਣ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁਣ ਨਾਮ ਰਸ ਪੀਵੇ ਅਮਰ ਭਏ ਸਾਸਾ ਦੀ ਜੀਵੇ ਕਈ ਗੁਣ ਨਾਮ ਗੁਣ ਗਾਵੇ ਆਤਮ ਰਾ ਸੁਖ ਸਹਿ ਸੰਭਾਵੇ ਆਪਣੇ ਜਨ ਕੋ ਸਾਸਾ ਸੰਭਾਰੇ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਦਸ ਬਲੇ ਹਾਰਣੈ ਜਲ ਥਲ ਮਈਅਲ ਸੋਹੇ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋਤ ਸੁਭਾਵੇ ਸੋਈ ਹੋਗ ਕਿਨਮੈ ਥਾਪ ਥਾਪਨ ਹਾਰ ਅੰਤਰੇ ਕਿਸ਼ਪਾਰਾ ਵਾਰ ਉਗਮੈ ਧਰ ਅਧਰ ਹਾਵੈ ਉਗਮੈ

ਅਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਨੂੰ ਸਾਸ ਤੇ ਰੱਖੇ ਪ੍ਰਭਾਵੇ ਤਾਂ ਹਰ ਗੁਣ ਭਖ ਹੈ ਪ੍ਰਭਾਵੇ ਤਾਂ ਪਤ ਸੁਧਾਰੇ ਆਪ ਕਰੇ ਆਪ ਨਿਚਾਰੇ ਦੁਆ ਸਰਿਆਂਗ ਆਪ ਸਵਾਮੀ ਖਿਲੈ ਬਿਗਸੇ ਅੰਦਰ ਜਾਮੀ ਜੋ ਭਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸਕੇ ਆਤੋਦਾ ਸਭ ਕੁਛਲੇ ਜੋਤ ਸੁਭਾਵੇ ਸੋਈ ਕਰੇ ਅਨ ਜਾਨਤ ਵਿਖਿਆ ਮੈਂ ਰਚੇ ਜੇ ਜਾਨਤ ਆਪਣੇ ਆਪ ਬਚੈ ਭਰਮੇ ਭੁੱਲਾ ਦੈ ਦਸਤਾਵੇ ਨਮਕ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜਨਾ ਮਿਲੈ।

ਕਬੂ ਸਰਬ ਕੀ ਉਤਰਵਾਲ ਕਬੂ ਹੋਏ ਬਾਹੇ ਬੜ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਆਪ ਕੀਰਤਮੈ ਆਵੈ ਕਬੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਬਿਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਸਾਧਕ ਮੁਖ ਗਿਆਨ ਕਬੂ ਕੀਟ ਹਸ ਪਤੰਗ ਹੋਏ ਜੀਆ ਅਨਗਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵੰਗੀ ਦਿਖਾਵੈ ਜੋ ਪ੍ਰਭਾਵੈ ਤੇ ਮੈਨ ਜਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ।

ਬ੍ਰਹਮ ਕਾ ਸੰਗ ਜਿਉਂ ਜਲ ਮੈਂ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਯਾਬ ਨਿਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋ ਬਸਵਾਨ ਜੋ ਜਾਣੇ ਮੈਂ ਜੋ ਬਨਵੰਤ ਸੋਧ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੇ ਜਨਮ ਮਰੈ ਬੋ ਜੋਨ ਪਰਮਾਵੇ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਸਕਾ ਹਿਰਦਾਏ ਗਰੀਬੀ ਵਸਾਵੈ ਨਾਨਕ ਈਹਾਂ ਮੁਕਤ ਆਗੇ ਸੁਖ ਪਾਵੈ ਧਨਵੰਤਾ ਕਰ ਕਰ ਬਾਵੈ ਤ੍ਰਿਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁਲਸ਼ਕਰ ਮਾਨੁਖ ਉਪਰ ਕਰੇ ਆਸ ਬਲ ਭੀਤਰ ਥਾ ਕਾ ਹੋਏ ਵਿਨਾਸ਼

ਕਰੇ ਸੋ ਸੇਵਕ ਹੋ ਕਿਸ ਤੇ ਡਰਾ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦ ਸੀਜਿਆ ਗੁਰਪ੍ਰਸਾਦ ਤਸ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਸੂਲ ਨੈ ਕੇ ਜਨਮੇ ਨੈ ਕਿਸ਼ ਮੇਰੇ ਆਪਨ ਚਲਤਿਆ ਵੀ ਕਰੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤਰਾਜ ਥਾਪ ਥਾਪ ਅਭਿਨਾਸ਼ੀ ਨਾਇ ਕਿਸ਼ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਦਰੇ ਧਨਵੰਤ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਦੂਖ ਵਿਸਾਰ ਨਾਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਹੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੂੰ ਕਿਰਪਾ ਕਰੇ ਬਟਭਾਗੈ ਨਾਮ ਜਪਦ ਪਾਵੇ ਬਿਸਰਾਮ ਨਾਨਕ ਤਿਨ ਪ੍ਰਕੋ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੈ ਸੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨਮ ਇਸ਼ਟ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਤੇ ਉਪਜੈ ਤਸਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨੇ ਆਏ ਆਪ ਸੁਭਾਵ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਮੁਦਰੀਆ ਨਾਨਕ ਤਸਬਲੇ ਹਾਰ ਰਾਸ਼ਟਰਪਤੀ ਟੁੱਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਭਿਨਾਸੀ ਪ੍ਰਭੇ ਆਪੇ ਆਪ ਆਪਨ ਕੀਆ ਕਸ਼ੂ ਨਾ ਹੋਏ ਜਸੋ ਪ੍ਰਾਣੀ ਲੋਚਾ ਕੋਏ ਤਸਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਨ ਤੋਏ ਨਾਹੀ ਮੁਹਾਇ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਬਾਇਆ ਜਾ ਸਭ ਕੇ ਤਸਕਾ ਦੀਆ ਦਰਬਾਇ ਅਤ ਸੂਰਾ ਜੇ ਕਬੂ ਕਹਾਵੈ ਪ੍ਰਭ ਕੀ ਕਲਾ ਬਿਨਾ ਗਹਿ ਧਾਵੈ ਜੇ ਕੋ ਹੇ ਬਹੇ ਦਾਤਾ ਅਰਥ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥਮਨ ਤਿਉਂ ਗੁਰਗਾ ਸ਼ਬਦ ਮੰਨਿਆ ਸਮਨ ਜੋ ਪਾ ਖਾਣ ਨਾਵ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂ ਉਦਿਆਨ ਮੈਂ ਮਾਰਗ ਪਾਵੇ ਤੇ ਸਾਧੂ ਸੰਗਮਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਅਰ ਲੋਚਾ ਪੂਰ ਮਨ ਮੂਰਖ ਆਏ ਬਿਰ ਲਾਈਏ ਪ੍ਰਭ ਲਿਖੇਗਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਦੱਸੇ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੇ ਰਸ ਰੋਬੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਦ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਬਸੰਤੇ ਸੰਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਗੋਏ ਮਕੂਜਲ ਹਰ ਦਰਗੇ ਸੋਏ ਵਾਪਾਰ ਵਿਰਲਾ ਵਾਪਾਰੇ ਨਾਨਕ ਤਾਕੇ ਸਦਬਲਹਾਰੇ ਚਰਨ ਸਾਧਗੇ ਧੋਏ ਧੋਏ ਪੀਰ ਸਾਧੂ ਆਪਣਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧੂ ਪੁਰ ਜਾਈਏ ਕੁਰਬਾਨ ਸਾ ਸੇਵਾ ਵਡਭਾਗੀ ਪਾਈਏ ਸਾ ਸੰਗਰ ਕੀਰਤਨ ਗਾਈਏ ਅਨਕ ਬਿਗਨਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਚਾਖੇ ਓਟ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੇ ਤਿਸਗਾ ਉਹ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਸਗੋ ਰਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਏਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮਜਨ ਸਚਗਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪਨਾ ਰੇਖਨਾ ਰੰਗ ਕੇਸ਼ ਤ੍ਰਿਗੁਣ ਦੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸੋ ਵੈ ਸੁਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭਨ ਮੈਂ ਰਾਖ ਮਾਨੁਕ ਕੀਤੂੰ ਪ੍ਰੀਤਿਆਗ ਤਿਸਤੇ ਪਰੈ ਨਾਹੀਂ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਚਰਨੀ ਪਾਉ ਨਾਨਕ ਹੈ ਮਨ ਇਹ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਗਰਨ ਭਰਨ ਜਾ ਕਾ ਨੇਤਰ ਫੋਰ ਤਿਸਗਾ ਮੰਤਰ ਨਾ ਜਾਣੇ ਹੋਰ ਅਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਦਾ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤਨਾਹੇ ਸਗਲ ਦੇ ਬਹਾਰੇ ਬਗਾਹੇ ਪਿਤਾ ਕਾ ਜਨਮ ਕੇ ਜਾਨੇ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇਂ ਸੇ

ਪੂਰਿਆ ਪੂਰਨ ਸਭ ਠਾਏ ਨਾਨਾ ਬਿਦਗਰ ਬਣਤ ਮਨਾਈ ਆਪਣੀ ਕੀਮਤ ਆਪੇ ਪਾਏ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਕਰਨਾ ਨਾਮ ਕੇ ਧਾਰੇ ਸਗਰੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਗਾਰ ਨਾਮ ਕੇ ਧਾਰੇ ਪੁਰੀਆਂ ਸਭਮ ਨਾਮ ਕੇ ਸੰਗਤਰੇ ਸੁਨ ਸਰਾਵਨ ਕਰ ਕਿਰਪਾ ਸਭਨੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਦ ਪਾਏ ਰੂਪ ਸਤ ਜਾਗਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤਪੁਰਖ ਸਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਫਲੀ ਸਤਨਾਮ ਪ੍ਰਭਗਾ ਸੁਖਦਾਇ ਵਿਸਵਾਸ ਸਤਨਾਮ ਗੁਰਤੇ ਪਾਈ ਸਤ ਭਜਨ ਸਾਧੁ ਉਪਦੇਸ਼ ਸਤ ਤੇ ਜਨ ਜਾਕਾਰ ਦੇ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾਗੀ ਗਤ ਹੋਇਆ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਰਟ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਏ ਬਿਸਮਾ ਜਿਨ ਬੁਝਿਆ ਆਇਆ ਸਵਾਦ ਪ੍ਰਭਗੇ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਰਹੇ ਉਹ ਦਾਤੇ ਤੂੰ ਕੱਟ ਨਾ ਜਾ ਕੇ ਸੰਗ ਤਰਾ ਸੰਸਾਰ ਜਨਗਾ ਸੇਵਕ ਸੋ ਬਟ ਭਾਗੀ ਜਨਗਾ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਰੂਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੰਤਾ ਬੁਜਨ ਹਰਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂ ਹਿਰਦੈ ਜਿਨ ਮਾਨਿਆ ਕਰਨ ਕਰਮ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸਵਾਸ ਪ੍ਰਭਾਇਆ ਤਤ ਗਿਆਨ ਸਿਮਨ ਪ੍ਰਗਟਾਇਆ ਪਹਿਤੇ ਨਿਰਭੋਏ ਬਸਾਨਾ ਜਿਸੇ ਬੁਝਾ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕੋ ਭਿੰਨਾ ਕਹਿ ਨਾ ਜਾਈ ਬੁਝੇ ਬੁਝਨ ਹਾਰ ਵਿਵੇਕ ਨਾਰਾਇਣ ਮੇਰੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣਿਆ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਉਪਰ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਥ ਸਾਥ ਸੰਭਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਦਾ ਕੀ ਗਦਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚ ਦੇ ਉੱਚੇ ਜੋ ਪਰਪਰੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਧਨਾ ਕਾਟ ਤਿਆਬ ਤਾਕੋ ਰੱਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੇ ਅਵਰ ਨਾ ਕੋਏ ਸਰਬ ਜੀਆਂ ਘਰ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਆ ਪੀ ਅੰਮ੍ਰਿਤ ਮਨ ਤੰਤਰ ਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਮ ਰੂਪ ਰੰਗ ਨਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੇ ਸਤਗਾਮ ਬੋਲੋ ਜਾਜੇ ਬਾ ਦਿਨ ਰਾਤ ਪ੍ਰਪਨੇ ਜਨ ਕਿੰਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਪਨੇ ਸਿਉ ਰਹੇ ਸਮਾਏ ਜੋ ਹੋਵਾ ਹੋਵੋ ਸੋ ਜਾਣੇ ਪ੍ਰਪਨੇ ਕਾ ਹੁਕਮ ਪਛਾਨੇ ਤਿਸਕੀ ਮਹਿਮਾ ਕੌਣ ਪਖਾਨੋ ਤਿਸਕਾ ਗੁਣ ਕਾ ਏਕ ਨਾ ਜਾਨੋ ਆਠ ਪੈਰ ਪ੍ਰਭ ਸੇ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇਹ ਜੰਜਨ ਆਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸਵ ਪਿਆ ਤਿਸਕੇ ਦਰਸਵ ਪਾਪ ਮਿਟਾਵੈ ਅਮਰ ਸਿਆਨਮ ਸਗਲੀ ਛਾਟ ਤਿਸ ਜਨ ਕੀ ਤੂੰ ਸੇਵਾ ਰਾਗ ਆਵਨ ਜਾਨਾ ਵੀ ਤੇਰਾ ਨਾਨਕ ਤਿਸ ਜਨ ਕੇ ਪੁੱਜੋ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਗਾ ਨਾਮੋ ਤਿਸਗਾ ਸੰਗ ਸਿਵ ਉਦਰਾਏ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤਮਲ ਹਰਾਇ ਗੁਰਬਚਨੀ ਹਰ ਨਾਮ ਉਚਰਾਇ ਸਤਿਗੁਰ ਸਿੱਖੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੇ
ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਾਇ ਆਪ ਸਗੋ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਆਵੈ ਮਨ ਵੇਚਾ ਸਤਿਗੁਰ ਕੈ ਪਾਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਇਹਨੇ ਕਾਮੀ ਤਸਗੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸਿਰ ਤੇ ਹਰ ਨਾਮ ਅਨ ਕਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਏਕੇ ਨਾ ਏਕੇ ਆਪ ਨਹੀਂ ਕਸ਼ਰ ਭਰਮ ਸਹਿ ਸਿਆਨ ਬੁਲਾਇਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭਿੱਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦੁਰਗੇ ਗਵੇ ਸੁਨਕਰ ਭਜਨ ਕਰਨ ਆਗਾਨੇ ਮਨ ਸੰਤੋ ਖਾਤਮ ਪਤੀਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇਵਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਾਉਚਤ ਪ੍ਰਾਣੀ ਅਗੰਮ ਅਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਗਿਣੈ ਨਾ ਪਾਈ ਅਨਕ ਭਗਤ ਬੰਧਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ।

ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤਮਾਏ ਠਾਂਡ ਵਰਤਾਈ ਅਨੰਤ ਭਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਉ ਚੁੱਕਾ ਨਿਰਭੋਏ ਬਸੇ ਸਗਲ ਵਿਆਧ ਮੰਤੇ ਖੈ ਨਸੇ ਜਿਸਗਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਦਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਗੋਏ ਸਰਬ ਨਿਰੰਤਰ ਇੱਕ ਸੋਏ ਓਧ ਬੋਧ ਰਭਿਆ ਰੂਪ ਰੰਗ ਭਏ ਪ੍ਰਗਾ ਸਾਧ ਗੈ ਸੰਗ ਰਚ ਰਚਨਾ ਆਪਣੀ ਕਲਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧੰਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਾ ਮੀਤ ਬਿਸਾਰੋ ਚਰਨ ਕਮਲ ਹਿਰਦਮੈ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰਾਥ ਦੁਰਗਰ ਗਹੋ ਨਾਮ ਅਰਬਤ ਏ ਧਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕਾ ਸਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉੱਠਤਾ ਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖੋ ਅਨੰਤ ਬਾਛੇ ਮੇ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਰੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕੁ ਭਾਵੀ ਰੋਗ ਨਾ ਜਾਹੇ ਰੋਗ ਮਿਟੇ ਹਰ ਅਭ ਖਦਲਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਜਬ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੋਧੋ ਹਰ ਕਹਿ ਨਾਏ ਦਰਦ ਸਾਵ ਤੇ ਆਵਾ ਠਾਏ ਤਾਗੋ ਵਿਘਨ ਨਾ ਲਾਗੈ ਗੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਭਾਉ ਪਵਨ ਸੇ ਪੂਰਨੋ ਆਸ ਭਗਤ ਪਾਇਆ ਤੰਬਰ ਗਾਸ ਤਤਕਰ ਜਾਏ ਬਸੇ ਬਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਓ ਏ ਉਧਾਰ ਹਰ ਹਰ ਸਿਮਨ ਪ੍ਰਾਣ ਆਧਾਰ ਅਨੁਗ ਭਾਵਨਾ ਛੁੱਟਣ ਹਾਰੇ ਸਿਮਰ ਸਾਸ ਬੇਦ ਵਿਚਾਰੇ ਹਰ ਗੀ ਭਗਤ ਕਰੋ ਮਨ ਲਾਏ ਮਨ ਮੰਛਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਦਮੀਤ ਕੁਟਮ ਅਰ ਬਨਤਾ ਅੰਤੇ ਕਹਾਓ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰ ਅੰਤੇ ਕਹਾਓ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਬਾ ਸਾਰੀ ਜਿੰਦੀ ਏ ਤਸਬੁਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਕੀ ਮਾਤੂ ਲੇ ਇਆਨੇ ਭਗਤ ਬਿਨਾ ਬੋ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਸ਼ੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਗੈਤ ਰਹਿਤ ਗਤ ਪਾਵੋ ਸਾਰ ਪੂ ਸਤਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵੋ ਤਰਿ ਉਤਰ ਸਮੈਲ ਬਿਨ ਸਜਾਏ ਹੋਮੈ ਬਿਖ ਫੈਲ ਹੋਏ ਅਚੰਦ ਬਸੈ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ ਸ਼ਾਡ ਸਿਆਨਮ ਸਗਲੀ ਮਨਾ ਸਾਧ ਸੰਗ ਭਾਵੇਂ ਸਜਦਨਾ ਹਰ ਪੂੰਜੀ ਸੰਜ ਕਰੋ ਬਿਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਦਰ ਏਕੋ ਦੇ ਗਾਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਪ੍ਰਭ ਆਪ ਅਨੰਗ ਵਿਸਾਰ ਏਕ ਤੇ ਭਏ

ਆਏ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੂੰ ਮੈਂ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੇਤ ਏਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਮਾ ਸੁਖ ਹੋਏ ਅਰਸ ਪਾਵੇ ਬਿਰਲਾ ਗੋਏ ਜਿਨ ਜਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਭਜੇ ਚਾਉ ਸਾਧਕ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਿਲ ਨਿਬਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਮੁਕਤ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਗੋ ਬਿਸਰੈ ਜੇ ਘਾਲ ਨਾ ਬਹਾਨੈ ਸੋ ਗੋ ਬਿਸਰੈ ਜੇ ਕੀਆ ਜਾਨੈ ਸੋ ਗੋ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਗੋ ਬਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਗੋ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮਾਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ।

ਜੀ ਪ੍ਰੀਤ ਪ੍ਰੇਮ ਰਾ ਚਾਉ ਮੰਤਰ ਅੰਤਰ ਇਹ ਸਵਾਉ ਮੰਤਨ ਅੰਤਰ ਇਹੀ ਸਵਾਉ ਨੇਤਰੋ ਪੇਖ ਦਰਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਰ ਰੰਗ ਬਿਰਲਾ ਕਹੁ ਪਾਵੈ ਸੰਗ ਏਕ ਬਸਤ ਦੀਜੇ ਕਰ ਮਯਾ ਗੁਰਪ੍ਰਸਾਦ ਨਾਮ ਜਪ ਲਾਇਆ ਤਾਗੀ ਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਾਨ ਦੀਨ ਦਯਾਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਗਾਪੁਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤ ਰਮੰਤ ਹਿਰਦਾ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇ ਹੋਣੇ ਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਫਿਰ ਜਾਪ ਅਸ਼ਟਪਦੀ ਜਬਕਾਰੇ ਕਾਸ਼ਨਾ ਦ੍ਰਿਸ਼ਟੇ ਤਾ ਪਾਪਨ ਤਪ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਾ ਬੈਰ ਬਰੋ ਕਿਸ ਸੰਕਮਾਦ ਜਬ ਸਿਕਾ ਵਰਨ ਚਿਹਨਾ ਜਾਪਤ ਤਬ ਅਰਖ ਸੋ ਕਹੋ ਕਿਸੇ ਵਿਆਪਤ ਜਬ ਆਪੇ ਆਪ ਆਪਣੇ ਜਬ ਆਪਣੇ ਆਪ ਆਪਾਰ ਬ੍ਰਹਮਤਾ ਮੋਹ ਕਾ ਸਭ ਪਰਮਾਪਨ ਖੇਲਾ ਵਰਤੀ ਜਾ ਨਾਨਕ ਕਰਨੇ ਹਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਨੀ ਜਬ ਏਕੇ ਹਰ ਅਗਮ ਅਪਾਰ ਤਬ ਨਰ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੇ ਆਪ ਮਰੀ ਜੋ ਧਰੈ ਤਬ ਕਮਨ ਡਰ ਕਮਨ ਕਤ ਡਰੈ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭੇਖਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰਿਆ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਆ ਚਰਜਾ ਨਾਨਕ ਆਪਣ ਰੂਪ ਆਪੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀ ਤੈ ਛਲ ਛਿਦਰ ਲਗਤ ਕਹੋ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵੈ ਤੈ ਕਿਸੇ ਭੂਕ ਮੰਤਰ ਬਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਪੇ ਪ੍ਰਬੀਨ ਤੈ ਬੇਦਕ ਤੇਬ ਕਹ ਕਉ ਚੀਨ ਜਬ ਆਪਣੇ ਆਪ ਆਪ ਰੁਧਾਰੇ ਤੋ ਸਗਨ ਅਪ ਸਗਨ ਕਹਾਂ ਵਿਚਾਰੈ ਜੇ ਆਪ ਨੂੰ ਚਾਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਕਤ ਜਾਨੂ ਆਪ ਜਾ ਅਸ਼ਲ ਅਸ਼ੇਦ ਅਭੇ ਸਮਾਇਆ ਮੂਹਾਂ ਕਿਸੇ ਬਿਆਪ ਦਮਾਇਆ ਆਪਸ ਗੁਆ ਪਿਆ ਦੇਸ ਤੇ ਗੁਣ ਕਾ ਨਾਹੀ ਪਰਵੇਸ਼ ਜਾ ਇੱਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪਤਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬਿਆਨ ਦੂਜ ਦੇ ਉਚਾ ਨਾਨਕ ਆਪਸ ਗੁਆ ਪੇ ਬਹੁ ਚਾ ਜਾ ਬ੍ਰਜੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿਨੋ ਵਿਸਾਰ ਪਾਪਨ ਤੈ ਭਈ ਕਹਾਵਤ ਕਹੁ ਨਰਕ ਕਹੁ ਸੁਰਗ ਬੰਸ਼ਾਵਤਾਲ ਜਾਲ ਮਾਇਆ ਜੰਜਾਲ ਹਮੇ ਮੋਹ ਭਰਮ ਵਿਭਾਰ ਦੂ ਸੁਖ ਮਾਨ ਅਪਮਾਨ ਅੰਗ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਗੋਚੈ ਤੋ ਨਾਨਕ ਏਕਾ ਜਾ ਅਵਗਤ ਭਗਤ ਆਪ ਜ ਪਸਰੇ ਪਾਸਾਰ ਸੰਤ ਪ੍ਰਤਾਪ ਦੁਹ ਪਾਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕੌਤਾ ਕਰੇ ਆਣ ਦੋ ਜੇ ਆਪੇ ਰਸ ਭੋਗ ਅੰਦਰ ਜੋਗ ਜਿਸ ਭਾਵਤ ਸਪਨ ਨਾਏ ਲਾਵੇ ਜਿਸ ਭਾਵਤ ਖੇਲ ਖਿਲਾਵੇ ਬੇਸੁਮਾਰ ਅਥਾਹ ਅਗੰਤ ਅਤੁਲੈ

ਕੇ ਕੋ ਬਸਰਿਆ ਦੂਜਾ ਗੈ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣੇ ਹਾਰ ਆਪੇਗਾ ਵਿਸਾਰ ਜਾਤ ਸੁਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੋ ਆਪਨ ਸੂ ਸਭ ਜਗਤ ਪਰੋਏ ਜਾਗੋ ਪ੍ਰਭ ਜੀਵਾ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੇਹਾ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਇ ਨਾ ਮਾਰੇ ਸੋ

ਆਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋ ਧਾਰਿਓ ਸੁਆਮੀ ਓਤ ਬੋਧ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਪੇਖੰ ਸਭ ਬ੍ਰਹਮ ਸੰਜਨਾ ਕੇ ਹਿਰਦੈ ਸਭ ਧਰਮ ਸੰਤਨਾ ਸੁਨੇ ਸੁ ਭਜਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਸਕੀਏ ਰਹਿਤ ਸਤ ਭਜਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੇ ਕਰਨ ਕਰਾਮਨ ਹਾਰ ਪ੍ਰਭ ਜਾਨਾ ਹੈ ਅੰਤਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਹੋਈ ਆਪ ਸਤ ਕੀ ਸਭ ਸਤ ਤਿਸ ਪ੍ਰਭ ਤਕ ਤਿਸ ਪ੍ਰਭ ਤਿਸ ਪ੍ਰਭ ਤੇ ਸਗਲੀ ਉਤਪਤ ਜਿਸ ਭਾਵਿਤ ਕਰੇ ਵਿਸਥਾਰ ਤਿਸ ਭਾਵਿਤ ਏਕੰਕਾਰ ਅਨੰਕਲਾ ਲਖੀ ਨ ਜਾਏ ਜਿਸ ਭਾਵਿਤ ਸਲੈ ਮਿਲਾਏ ਕਮਨ ਨਿਕਟ ਕਮਨ ਕਹੀਆ ਦੂਰ ਆਪਿਆ ਬਾ ਪ੍ਰਭੂਰ ਅੰਤਰਗਾਤ ਜਿਸ ਆਪ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਬਨੈਨ ਆਪੇਖਣ ਹਾਰਾ ਸਗਲ ਸਮੱਗਰੀ ਜਾ ਕਾ ਤਨ ਆਪਨ ਜਿਸ ਆਪ ਹੀ ਸੁਣਾ ਮਨਜਾ ਨੇ ਖੇਲ ਬਣਾਇਆ ਆਗਿਆ ਗਾਰੀ ਕਿੰਨੀ ਮਾਇਆ ਸਭ ਕੇ ਮਤ ਅਲਬਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾ ਹੀ ਬੁਰਾ ਬੁਰਾ ਕਹੋ ਕਹਿਣਾ ਕਛ ਕਰਾ ਆਪ ਭਲਾ ਕਰ ਤੂੰ ਤਤ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਬੋਤ ਆਪਨ ਸੰਗਰਾ ਤਾਂ ਕਿ ਗਤਬਿੰਦ ਕਹੀ ਨਾ ਜਾਏ ਦੂਸਰੇ ਤਾਂ ਸੋ ਜੀ ਪਾਏ ਇਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤਾਂ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਤਲਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਹਿਰਦੈ ਭਗਵੰਤ ਧੰਨ ਧੰਨ ਧੰਨ ਧੰਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ

ਚੁੱਪੈ ਚੁੱਪ ਨਾ ਹੋਵਾਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪ

ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ।

ਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ

ਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਭਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ

ਆਨੇ ਨਵਾਹ ਤਵੰਗ ਨਿਨਾਥੇ ਨਵਾਹ ਤਵੰਗ ਪ੍ਰਮਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਪੰਜੇ ਨਵਾਹ ਤਵੰਗ ਕਾਲੇ ਨਵਾਹ ਤਵੰਗ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ

ਸਰਬ ਵਿਸਵ ਰਚਿਓ ਸਵਯੰਭਵ ਗਨ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਪਹੂਤ ਅਲਾਖਿਆ।

ਆਪਣੇ ਭਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ।

ਬਤ੍ਰ ਦੇਸੈ ਕੇਸਰ ਬਤ੍ਰ ਭੇਸੈ ਕੇਸਰ ਬਤ੍ਰ ਮਾਨਿਆ ਦੈਵੰ ਪ੍ਰਧਾਨਿਆ ਕੇਸਰ ਬਤ੍ਰ ਜਾਪਿਆ ਕੇਸਰ ਬਤ੍ਰ ਥਾਪਿਆ ਕੇਸਰ ਬਤ੍ਰ ਭਾਨੈ ਕੇਸਰ ਬਤ੍ਰ ਮਾਨੈ ਕੇਸਰ ਬਤ੍ਰ ਇੰਦ੍ਰ ਹੈ ਕੇਸਰ ਬਤ੍ਰ ਚੰਦ੍ਰ ਹੈ ਕੇ ਸਰਬੰ ਕਲੀਮੈ ਕੇ ਪਰਮੰ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਅਲ ਵਜੂ ਹੈ ਤਮਾਬਲ ਰੁਜੂ ਹੈ ਹਮੇ ਸਲ ਸਲਾਮੈ।

ਸਾਈ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਹ ਰਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ

ਸਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਨਹਿ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ।

ਨਾਲ ਮਿਲਈਆ ਘਾੜੇ ਗੜਾਣ ਕੇ ਤੋਲਣ ਹਾਰ ਸੁਭਾਤਨ ਹੀ ਚੱਕ ਚਾਰ ਲਵਈਆ ਸਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਜਕ ਨੇਕ ਸੁਵੇਕ ਦਵਈਆ।

നിർമ്മല് ബാരഹ നിർമ്മല് ബാരഹ ത നിർമ്മല് ജിയഹ നിർമ്മൽ സദ്ഗുരുത്തെ കർണി കുമാണി കൂടുക്കി സോയെ പഹുചനാഹി മനസാ സച്ച് സുമാണി ജനമ ਰਤਨ ਜਿੰਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹੇ ਪਰਨੇ ਗੁਰਬਿਨੇ ਅਵਰ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ।

ਕਤੀ ਹੈ ਬਾਣੀ, ਬਾਣੀ ਤਾਂ ਕਤੀ ਸਤਿਗੁਰੂ ਬਾਜੋ ਹੋਰ ਕਤੀ ਬਾਣੀ, ਕਹਦੇ ਕਚੇ ਸੁਣਦੇ ਕਚੇ ਕਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ, ਚਿਤ

ਖਟੇ ਹੋ ਦਿਹਾੜੀ ਏ ਹੋ ਧਨ ਤਿੰਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹੇ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਹੋਰ ਕਿਤੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ ਉਪਰੰਤ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨੇਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁਖ ਵਾਕ ਸਰਵਨ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਨ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਪੁਰਬ ਜੂਨ ਦੇ ਵਿੱਚ ਆ ਰਹੇ ਹਨ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸੰਗਤੀ ਰੂਪ ਵਿੱਚ ਨਾਲ ਨਾਲ ਸਹਿਜ ਪਾਠ ਚੱਲ ਰਹੇ ਹਨ। ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ ਜੀ। ਜਿਨ੍ਹਾਂ ਸੰਗਤਾਂ ਨੇ ਸਹਿਜ ਪਾਠ ਦੀ ਸੇਵਾ ਕਰਨੀ ਹੈ ਆਪ ਜੀ ਆਪਣਾ ਨਾਮ ਲਾਇਬ੍ਰੇਰੀ ਵਿੱਚ ਲਿਖਾ ਸਕਦੇ ਹੋ, ਰਾਹੁਲ ਜੀ ਜਿਨ੍ਹਾਂ ਨੇ ਸੇਵਾ ਕਰਨੀ ਹੋਵੇ, ਅਤੇ ਨਾਲ ਹੀ ਜੋ ਇਸ ਸੰਬੰਧ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਅਤੇ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਵੱਲੋਂ ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ ਇਸ ਵਾਰੀ ਵੀ 6 ਜੂਨ ਦਿਨ ਸ਼ਨਿਚਰਵਾਰ ਨੂੰ ਹੋ ਰਹੇ ਹਨ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ, ਅਤੇ ਆਪਣੇ ਕੋਲ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਜੋ 18 ਮਈ ਤੋਂ 22 ਮਈ ਤੱਕ ਪਹੁੰਚ ਰਹੇ ਹਨ, ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ 8 ਤੋਂ 9 ਕਥਾ ਸ਼੍ਰਵਣ ਕਰਵਾਇਆ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ, ਅਤੇ ਕੱਲ੍ਹ ਐਤਵਾਰ ਨੂੰ 17 ਤਰੀਕ ਨੂੰ ਜੋ ਗੁਰਦੁਆਰਾ ਸਾਹਿਬ ਹੇਵੜ ਵਿਖੇ ਜੋ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪ ਜੀ ਨੇ ਉੱਥੇ ਸਮੇਂ ਸਿਰ ਪਹੁੰਚ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਜਪ ਸਾਜੀ ਆਪਣ ਰਚਿਓ ਨਾਓ ਦੋਏ ਕੁਦੇ ਸਾਜੀ ਕਰ ਆਸਣ ਡਿੱਠੋ ਜਾਓ ਦਾਦਾ ਕਰਤਾ ਆਪ ਸੇਵਾ ਕਰੇ ਪਸਾਓ ਤੂੰ ਜਾਣਾ ਸਭ ਸਹਿਜ ਲੈਸੇ ਜਿਲ ਕਵਾਓ ਕਰ ਆਸਣ ਡਿੱਠੋ ਜਾਓ ਕਰ ਆਸਣ ਡਿੱਠੋ

0: ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਂ, ਵੱਡੀ ਵਡਿਆਈ ਜਾਂ ਸੱਚ।

0: ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
1: ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚਵਾ ਸਿੱਕਣਾ ਹੁਕਮ।

0: ਮਤ ਹੁਕਮ ਪਾਰ
1: ਸਤਿਗੁਰੂ ਪਾਇਆ ਇਹ ਜੇ ਬੁੱਧ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋਈ ਸਭ ਸੁਣੇ ਲੋਕ ਸਭ ਆਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ।

ਕੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਕੜੀ ਚੜ ਚੜ ਪਵੇਂਗੇ ਆ। ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੈ ਕਰਤਾਰ ਪੌੜੀ।

ਪ੍ਰੀਤ ਗਿਆਨੀ ਹੋਣੇ ਭਾਏ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਹ ਰੂ ਕਰੇ ਸਿੰਘਾ ਉੱਚੇ ਕੂਕੇ ਵਾਦਾ ਗਾਵੈ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਉੱਜ ਸੰਜੇ ਕਰੇ ਪਿਆ ਧਰਮੀ ਧਰਮ ਕਰੇ ਗਾਵਾ ਵਹ ਮੰਗੈ ਮੁਖ ਦੁਆ

ਜਿਹਾ ਕਾਲੀ ਗੱਲ ਨਾ ਤੇ ਵਿਹੋ ਨਾ ਉਪਚਾਰੀ ਹੈ, ਐਸੀ ਗੱਲ ਨਾ ਖੇਡੀ ਹੈ ਚਿੱਤਰ ਕਹਿ ਕੇ ਹਾਰੀ ਹੈ, ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀ ਹੈ, ਉਹ ਚਲਾ ਸੋ ਅੱਗੇ ਮਾਰੀ ਹੈ।

ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮਹਿ ਬੇ ਪੱਥਰ ਬਨਹੁਆ ਨਾ ਖੁਦਾਈ ਅਲਹੋ ਭਇਆ ਨੀਲ ਬਸਤਰ ਵਾਲੇ ਕੱਪੜੇ ਪਹਿਰੇ

ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਆਨਾ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੈ ਚੁਲੀ ਭਰੇ ਕਹੋ ਨਾਨਕ ਸੱਚ

ਅੱਠ ਸੱਠ ਤੀਰਥ ਜੇ ਨਾਵ ਹੈ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨੇ ਹੁਣ ਗਰਭ।

परम सम्मान योग, जुग जुग अटल चवर शतर तख्त दे मालक, धन धन श्री गुरु ग्रंथ साहिब सच्चे पातशाह जी दी पावन पवित्र हजूरी अंदर सुभाईमान गुरु रूप गुरु प्यारी साध संगत जीओ अते मीडिया राही गुरु चरणा नाल जुड़ बैठी साध संगत जीओ आप सारे ही विड़पागी हो, तंता दे योग हो। जो सतगुरां दी पावन बाणी अमृतमई बाणी सरवण करके आत्मक आनंद माण रहे हो, अपना ही मनुखा जन्म सफला कर रहे हो, आओ अज जो अमृत वेले सतगुरां ने पावन हुक्मनामा बख्शिया उसकी विचार आपां कर सकीए। विचार आरंभ करन तो पहला सतगुरां दी बख्शी हुई फतेह प्रवान करो जी। वाहिगुरु जी का खालसा, वाहिगुरु जी की फतेह। अज जो सतगुरां ने पावन फुरमान बख्शिया ओ पावन शब्द भगत कबीर जी दी पावन रचना तो उच्चारण किया हुआ तनासरी राग दे अंदर गुरु ग्रंथ साहिब जी दे अंग 691 692 उत्ते सुशोभित है। भगत कबीर जी ने इस पावन शब्द विच जो रहावदा बंद बख्शिया उस दे विच फरमाउंदे ने संत संगत राम हृदय बसाई। हे भाई, मैं ता संतां दी संगत विच भले पुरसां दी संगत विच गुरु दी संगत विच मिलके उस परमात्मा दे नाम नूं अपनी हिरदे विच वसाउंदा हां, क्योंकि जेकर परमात्मा नूं हिरदे विच वसाउणा है फिर गुरु दी संगत करना, गुरु दे प्यार वालियां दी संगत करना, साध संगत करना ये बहुत जरूरी है, क्योंकि इत्थे आके गुरु दा ज्ञान मिलदा है। सत संगत कैसी जानी है जिथे एको नाम वखाणी है। सत संगत क्यों जरूरी है? क्योंकि इत्थे परमात्मा दे नाम दी वड़ियाई हुंदी है। दुनियावी तौर ते लोकी दुनिया दी वड़ियाई करदे ने, पर जदों सतसंगत होए, सच्ची संगत, सतसंगत सच्ची संगत, साध संगत गुरु दी संगत, गुरु प्यारियां दी संगत, जदों मनुख गुरु दी संगत करता है, सच्ची संगत करता है, वह फिर जिते भी किते भी बाहर गल्लां करदे ने गुरु दी गल करनगे, परमात्मा दी गल करनगे, क्योंकि जिस तरह दी मनुख संगत करदा है उसे तरह दे उदे मित्र प्यारे बन जांदे ने। जिस तरह दे उदे मित्र प्यारे हुंदे ने फिर जे किते दो गुरमुख प्यारे आपस विच मिल रहे ने उह गुरु दी गल करनगे। दो प्रोफेसर आपस च मिलते ने किते ओ फिर पढ़ाई दियां गल्लां करदे ने, दो इंजीनियर आपस च मिलते ने ओ अपनी खोज की गल करदे ने, दो डॉक्टर आपस च मिलते ने ओ फिर अपनी डॉक्टरी की गल्लां करदे ने,
ਤੇ ਜਦੋਂ ਦੋ ਪਰਮਾਤਮਾ ਦੇ ਪਿਆਰੇ ਮਿਲਦੇ ਨੇ ਆਪਸ ਚ, ਉਹ ਪਰਮਾਤਮਾ ਦੀਆਂ ਗੱਲਾਂ ਕਰਦੇ ਨੇ। ਸਤ ਸੰਗਤ ਕਿਸ ਨੂੰ ਕਿਹਾ ਜਾਂਦਾ ਹੈ? ਸੱਚੀ ਸੰਗਤ, ਜਿੱਥੇ ਸੱਚ ਦੀ ਚਰਚਾ ਹੁੰਦੀ ਹੈ, ਸੱਚ ਦੀ ਗੱਲ ਹੁੰਦੀ ਹੈ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਖਾਣੀ ਹੈ, ਪਰਮਾਤਮਾ ਦੇ ਨਾਮ ਦੀ ਚਰਚਾ ਹੁੰਦੀ ਹੈ, ਪਰਮਾਤਮਾ ਦੀਆਂ ਵੜਿਆਈਆਂ ਹੁੰਦੀਆਂ ਨੇ। ਜਿਹੜਾ ਬੰਦਾ ਸਤਸੰਗਤ ਕਰਨ ਵਾਲਾ ਹੋਏਗਾ, ਗੁਰਮੁਖ ਪਿਆਰਾ ਹੋਏਗਾ, ਉਸ ਦੇ ਅੰਦਰ ਉਹੀ ਗੱਲਾਂ ਵਸ ਜਾਂਦੀਆਂ ਨੇ, ਗੁਰੂ ਦੀ ਗੱਲਾਂ ਅੰਦਰ ਚੱਲਦੀਆਂ ਨੇ। ਉਸਦੀ ਕੋਸ਼ਿਸ਼ ਇਹੀ ਹੁੰਦੀ, ਜਦੋਂ ਵੀ ਉਹ ਗੱਲ ਕਰੇਗਾ, ਗੁਰੂ ਦੀ ਗੱਲ ਕਰੇਗਾ। ਜੇਕਰ ਪਹਿਲੇ ਸਮੇਂ 'ਚ ਜਾਈਏ, ਅੱਜ ਤਾਂ ਉਹ ਸਮਾਂ ਘਟਦਾ ਜਾ ਰਿਹਾ। ਜੇਕਰ 30-40 ਸਾਲ ਪਹਿਲੇ ਜਾਈਏ ਤਾਂ ਉਸ ਵੇਲੇ ਬੀਬੀਆਂ, ਮਾਤਾਵਾਂ, ਭੈਣਾਂ, ਉਹ ਵੀ ਸਤਿਗੁਰੂ ਜੀ ਦੀ ਪਾਵਨ ਬਾਣੀ ਜਵਾਨੀ ਯਾਦ ਕਰਦੇ ਸਨ। ਤੇ ਜਦੋਂ ਉਹਨਾਂ ਨੇ ਘਰ ਦਾ ਕੰਮਕਾਰ ਕਰਨਾ, ਲੰਗਰ ਪਾਣੀ ਤਿਆਰ ਕਰਨਾ, ਗੁਰਬਾਣੀ ਦਾ ਪਾਠ ਕਰੇ ਜਾਣਾ, ਅੱਜ ਵੀ ਕਈ ਘਰਾਂ 'ਚ ਮਾਤਾਵਾਂ, ਭੈਣਾਂ, ਬੀਬੀਆਂ ਉਹ ਘਰ ਦੇ ਕੰਮਕਾਰ ਕਰਦੀਆਂ ਨੇ, ਪਰ ਗੁਰਬਾਣੀ ਦੇ ਸ਼ਬਦ ਪੜ੍ਹੀ ਜਾਂਦੇ ਨੇ। ਜੇਕਰ ਪੜ੍ਹਦੇ ਵੀ ਨਹੀਂ ਤੇ ਫਿਰ ਸੁਣਦੇ ਰਹਿੰਦੇ ਨੇ। ਕਈ ਦੁਕਾਨਾਂ 'ਚ ਵੱਡੇ ਵੱਡੇ ਕਾਰੋਬਾਰੀ ਵੀ, ਉਹਨਾਂ ਦਾ ਵੀ ਕਾਰੋਬਾਰ ਚੱਲਦਾ ਰਹਿੰਦਾ, ਉਹ ਕਾਰ ਵਿਹਾਰ ਵੀ ਕਰਦੇ ਨੇ, ਪਰ ਨਾਲ ਹੀ ਮਿੱਠੀ ਮਿੱਠੀ ਆਵਾਜ਼ ਵਿੱਚ ਗੁਰਬਾਣੀ ਦਾ ਪਾਠ ਜਾਂ ਗੁਰਬਾਣੀ ਦਾ ਕਥਾ ਕੀਰਤਨ ਉਹ ਚਲਾ ਕੇ ਰੱਖਦੇ ਨੇ। ਉਹਨਾਂ ਦੀ ਕੰਨੀ ਗੁਰੂ ਦੀ ਪਾਵਨ ਬਾਣੀ ਪੈਂਦੀ ਰਹਿੰਦੀ ਹੈ, ਸਕੂਨ ਮਿਲਦਾ ਹੈ। ਆਪਣਾ ਕਾਰ ਵਿਹਾਰ ਵੀ ਕਰੀ ਜਾਂਦੇ ਨੇ, ਪਰ ਮਿੱਠੀ ਮਿੱਠੀ ਆਵਾਜ਼ ਵਿੱਚ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪਾਠ ਜਾਂ ਕੀਰਤਨ ਵੀ ਨਾਲ ਹੀ ਸੁਣਦੇ ਰਹਿੰਦੇ ਨੇ। ਹੁਣ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਪਿਆਰੇ ਉਹ ਗੁਰੂ ਦੀ ਸੰਗਤ ਦੀ ਮਹਿਮਾ ਜਿਹੜੀ ਹੈ ਉਹ ਬਹੁਤ ਮਹਾਨ ਹੈ। ਕਿਉਂਕਿ ਭਗਤ ਕਬੀਰ ਜੀ ਕਹਿ ਰਹੇ ਨੇ, ਮੈਂ ਤਾਂ ਗੁਰੂ ਦੀ ਸੰਗਤ ਵਿੱਚ, ਸੰਤਾਂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਨਾਮ ਨੂੰ ਆਪਣੇ ਕਿਰਦੇ ਵਿੱਚ ਵਸਾਉਂਦਾ ਹਾਂ।

ਮਲ ਪਏ ਚੀਤਾ। ਕਹਿਣ ਲੱਗੇ ਦੁਨੀਆਂ ਦੇ ਲੋਕੋ ਸਾਧ ਸੰਗਤ ਦੀ ਮਹਿਮਾ ਸੁਣ ਲਓ ਤੁਸੀਂ, ਇਹ ਗੁਰੂ ਦੀ ਸੰਗਤ ਦੀ ਮਹਿਮਾ ਹੈ। ਇੱਥੇ ਕੀ ਕੁਝ ਮਿਲਦਾ ਹੈ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਪਿੰਗੁਲ ਜਿਹੜੇ ਪੈਰਾਂ ਤੋਂ ਚੱਲ ਨਹੀਂ ਸਕਦੇ, ਪਰ ਕਹਿਣ ਲੱਗੇ ਜਦੋਂ ਉਹ ਸਾਧ ਸੰਗਤ ਕਰਦੇ ਨੇ, ਗੁਰੂ ਦੀ ਇਹੋ ਜਿਹੀ ਕਿਰਪਾ ਹੁੰਦੀ ਹੈ ਕਿ ਵੀ ਉਹ ਵੀ ਪਹਾੜਾਂ ਨੂੰ ਪਾਰ ਕਰ ਜਾਂਦੇ ਨੇ। ਪਹਾੜਾਂ ਨੂੰ ਪਾਰ ਕਰਨ ਦਾ ਭਾਵ ਇਹ ਵੀ ਉਹ ਵੀ ਆਪਣੇ ਜੀਵਨ ਦੀ ਬੜੀ ਉਚਾਈ ਛੂ ਜਾਂਦੇ ਨੇ, ਭਾਵ ਉਹਨਾਂ ਨੂੰ ਗੁਰੂ ਦਾ ਬਖਸ਼ਿਆ ਗਿਆਨ ਇੰਨਾ ਹੋ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਆਤਮਕ ਅਵਸਥਾ ਹੈ ਬਹੁਤ ਉੱਚੀ ਤੇ ਸੁੱਚੀ ਹੋ ਜਾਂਦੀ ਹੈ, ਤੇ ਦੁਨੀਆਵੀ ਤੌਰ ਤੇ ਵੀ ਕਈ ਪੈਰਾਂ ਤੋਂ ਚੱਲ ਨਹੀਂ ਸਕਦੇ, ਪਰ ਸਾਧ ਸੰਗਤ ਕਰਕੇ ਬਹੁਤ ਉੱਚੇ ਅਹੁਦਿਆਂ ਤੱਕ ਉਹ ਪਹੁੰਚ ਜਾਂਦੇ ਨੇ। ਪਿੰਗੁਲ ਪਰਬਤ ਪਾਰ ਪਰੇ, ਇਵੇਂ ਮੰਨੋ ਕਿ ਉਹ ਪਿੰਗਲੇ ਵੀ ਪੈਰਾਂ ਤੋਂ ਨਾ ਚੱਲਣ ਕਰਕੇ ਵੀ ਉਹ ਪਹਾੜਾਂ ਨੂੰ ਪਾਰ ਕਰ ਜਾਂਦੇ ਨੇ। ਖਲ ਚਤੁਰ ਬਕੀਤਾ, ਖਲ ਦਾ ਭਾਅ ਹੁੰਦਾ ਹੈ ਮੂਰਖ। ਮੂਰਖ ਵੀ ਸੋਹਣੇ ਵਕਤਾ ਬਣ ਜਾਂਦੇ ਨੇ, ਇਹ ਗੁਰੂ ਦੀ ਕਿਰਪਾ, ਕਿਉਂਕਿ ਜਿਹੜਾ ਮਨੁੱਖ ਜਿਸ ਤਰ੍ਹਾਂ ਦੀ ਸੰਗਤ ਕਰਦਾ ਹੈ ਉਸੇ ਤਰ੍ਹਾਂ ਦੀ ਉਸ ਬੰਦੇ ਦੀ ਬੋਲੀ ਹੋ ਜਾਂਦੀ ਹੈ। ਜਿਹੜਾ ਮਨੁੱਖ ਗੁਰੂ ਦੀ ਸੰਗਤ ਕਰਦਾ ਹੈ ਉਹ ਹੌਲੇ ਹੌਲੇ ਹੌਲੇ ਹੌਲੇ ਗੁਰੂ ਦੀ ਬੋਲੀ ਉਸਨੂੰ ਆ ਜਾਂਦੀ ਹੈ। ਹੋਰ ਥੋੜਾ ਜਿਹਾ ਆਪਾਂ ਖੁਲਾਸਾ ਕਰ ਲਈਏ, ਜਿਹੜਾ ਮਨੁੱਖਾਂ ਨੂੰ ਅੰਗਰੇਜ਼ੀ ਬਹੁਤੀ ਨਹੀਂ ਆਉਂਦੀ ਸੀ, ਪਰ ਅੰਗਰੇਜ਼ਾਂ ਦੇ ਦੇਸਾਂ 'ਚ ਵੱਸ ਕੇ ਹੌਲੇ ਹੌਲੇ ਹੌਲੇ ਹੌਲੇ ਉਹਨਾਂ ਨੂੰ ਵੀ ਬੋਲਣੀ ਆ ਗਈ, ਆ ਜਾਂਦੀ ਹੈ। ਜਦੋਂ ਮਨੁੱਖ ਗੁਰੂ ਦੀ ਸੰਗਤ ਕਰਦਾ ਹੈ, ਗੁਰੂ ਦੀ ਸੰਗਤ ਦਾ ਰੰਗ ਚੜ੍ਹਦਾ ਹੈ, ਮਨ ਬਚ ਕਰਮ ਉਹਨਾਂ ਦੀ ਜਿਹੜਾ ਮਨ ਹੈ ਗੁਰੂ ਦੀ ਸੰਗਤ ਕਰਕੇ ਉਹਨਾਂ ਦਾ ਮਨ ਗੁਰੂ ਵਰਗਾ ਹੋ ਜਾਂਦਾ ਹੈ। ਉਹਨਾਂ ਦੇ ਜਿਹੜੇ ਬਚਨ ਨੇ ਬੋਲ ਬਾਣੀ ਹੈ ਉਹ ਗੁਰੂ ਵਰਗੀ ਹੋ ਜਾਂਦੀ ਹੈ, ਬੜੇ ਮਿੱਠੇ ਸੁਭਾਅ ਵਾਲੀ ਗੁਰਬਾਣੀ ਹੋ ਜਾਂਦੀ ਹੈ। ਪਰ ਜੇਕਰ ਇੱਥੇ ਵੀ ਆ ਕੇ ਗੁਰੂ ਦੀ ਸੰਗਤ ਕਰਕੇ ਵੀ ਬੋਲ ਨਾ ਬਦਲੇ ਤੇ ਫਿਰ ਉਹ ਬੰਦਾ ਮਨ ਕਰਕੇ ਗੁਰੂ ਦੀ ਸੰਗਤ ਨਹੀਂ ਕਰ ਰਿਹਾ। ਜੇਕਰ ਮਨ ਕਰਕੇ ਗੁਰੂ ਦੀ ਸੰਗਤ ਕਰਦਾ ਤੇ ਫਿਰ ਉਸਦੀ ਬੋਲੀ 'ਚ ਮਿਠਾਸ ਆ ਜਾਣੀ ਸੀ। ਅਜੇ ਵੀ ਖਰਵਾ ਬੋਲਦਾ ਹੈ, ਗੁਰੂ ਦੀ ਸੰਗਤ ਵੀ ਕਰਦਾ ਹੈ ਤੇ ਖਰਵਾ ਵੀ ਬੋਲੀ ਜਾਂਦਾ। ਇਹਦਾ ਭਾਵ ਇਹ ਹੈ ਭਾਈ, ਆਪਣਾ ਹਿਰਦਾ ਰੂਪੀ ਭਾਂਡਾ ਉਹ ਖਾਲੀ ਲੈ ਕੇ ਨਹੀਂ ਆਇਆ ਅੰਦਰ, ਉਹਦੇ 'ਚ ਹਉਮੈ ਅਜੇ ਵੀ ਭਰੀ ਹੋਈ ਹੈ। ਇੱਕ ਬੰਦਾ ਥੋੜੇ ਕੁ ਦਿਨ ਆਉਂਦਾ ਹੈ ਗੁਰੂ ਘਰ 'ਚ, ਉਹਦੇ ਜੀਵਨ 'ਚ ਬੜੀ ਤਬਦੀਲੀ ਆ ਜਾਂਦੀ ਹੈ। ਇੱਕ ਬੰਦੇ ਨੂੰ ਬੜਾ ਲੰਮਾ ਸਮਾਂ ਹੋ ਜਾਂਦਾ ਹੈ ਪਰ ਜੀਵਨ 'ਚ ਅਜੇ ਕੋਈ ਵੀ ਤਬਦੀਲੀ ਨਹੀਂ। ਹੁਣ ਉਹ ਦੇਖ ਕੇ ਕਹਿੰਦੇ ਵੀ ਮੈਂ ਤਾਂ ਬੜੇ ਚਿਰਾਂ ਦਾ ਗੁਰੂ ਦੀ ਸੰਗਤ ਕਰ ਰਿਹਾ, ਮੈਨੂੰ ਤਾਂ ਰੰਗ ਚੜ੍ਹਿਆ ਨਹੀਂ, ਇਸ ਨੂੰ ਤਾਂ ਬੜੀ ਛੇਤੀ ਰੰਗ ਚੜ੍ਹ ਗਿਆ। ਅਸਲ ਵਿੱਚ ਗੱਲ ਇਹ ਹੈ, ਜਿਸ ਨੂੰ ਛੇਤੀ ਰੰਗ ਚੜ੍ਹਿਆ ਉਹ ਬੜੀ ਭਾਵਨਾ ਲੈ ਕੇ ਸ਼ਰਧਾ ਲੈ ਕੇ ਗੁਰੂ ਦੇ ਦਰ ਤੇ ਆਇਆ ਤੇ ਗੁਰੂ ਦੀ ਹਰੇਕ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ, ਭਾਓ ਗੁਰਬਾਣੀ ਦਾ ਕਥਾ ਕੀਰਤਨ ਪਾਠ ਬੜਾ ਧਿਆਨ ਲਗਾ ਕੇ ਸੁਣਿਆ।
ਇੱਕ ਜਿਹੜਾ ਲੰਮੇ ਸਮੇਂ ਤੋਂ ਆ ਰਿਹਾ ਆ ਤਾਂ ਰਿਹਾ, ਮੱਥਾ ਵੀ ਟੇਕ ਰਿਹਾ, ਪਰ ਅੰਦਰ ਭਾਵਨਾ ਕੋਈ ਨਾ ਬਣੀ, ਅੰਦਰ ਹੰਕਾਰ ਹੀ ਲਈ ਆਉਂਦਾ ਹੈ। ਫਿਰ ਉਸ ਤੇ ਕਿਰਪਾ ਕਿਵੇਂ ਹੋਏ, ਉਹਦੀ ਬਰਾਬਰੀ ਉਹ ਕਿਵੇਂ ਕਰੇ ਜਿਹੜਾ ਬੜੀ ਸ਼ਰਧਾ ਨਾਲ ਆਉਂਦਾ ਹੈ। ਮੈਂ ਬੇਨਤੀ ਕਰਾਂਗਾ, ਗੁਰੂ ਘਰ ਜਦੋਂ ਵੀ ਆਈਏ ਭਾਵਨਾ ਲੈ ਕੇ ਆਈਏ, ਸ਼ਰਧਾ ਲੈ ਕੇ ਆਈਏ, ਪਿਆਰ ਨਾਲ ਆਈਏ, ਤੇ ਪਿਆਰ ਨਾਲ ਹੀ ਗੁਰਬਾਣੀ ਸੁਣੀਏ। ਗੁਰੂ ਨੂੰ ਬੜਾ ਪਿਆਰਾ ਲੱਗਦਾ, ਫਿਰ ਕਿਹਾ ਕਰੋ।

ਇਹ ਭਾਵਨਾ ਬਣਾ ਕੇ ਆਈਏ। ਸਤਿਗੁਰ ਇੱਥੇ ਥੋੜਾ ਜਿਹਾ ਰੁਕ ਕੇ ਪਾਠ ਕਰਨਾ ਹੈ, ਸੰਬੋਧਨ ਹੈ। ਸਤਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਸਗਲ ਦੁਆਰ ਕਉ ਛਾੜ ਕੈ ਜਹਿਓ ਤੁਹਾਰੋ ਦੁਆਰ, ਬਾਹੰਗ ਏਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੁੱਲੇ। ਸਤਿਗੁਰ, ਹੇ ਸਤਿਗੁਰੂ ਜੀ, ਜੇਕਰ ਆਪਾਂ ਇੱਥੇ ਵਿਸਰਾਮ ਨਾ ਲਾਈਏ, ਅੱਗੇ ਵਿਸਰਾਮ ਲੈ ਜਾਈਏ ਥੋੜਾ ਜਿਹਾ, ਤਾਂ ਅਰਥ ਇਕਦਮ ਉਲਟ ਹੋ ਜਾਣਗੇ, ਗਲਤ ਹੋ ਜਾਣਗੇ। ਸਤਿਗੁਰ, ਇੱਥੇ ਥੋੜਾ ਜਿਹਾ ਰੁਕ ਕੇ ਪਾਠ ਕਰਨਾ ਹੈ। ਆਇਓ ਸ਼ਰਨ ਤੁਹਾਰੀ, ਇਹ ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਜੇ ਕਿਤੇ ਵਿਸਰਾਮ ਗਲਤ ਲੱਗ ਜੇ ਤਾਂ ਅਰਥ ਹੀ ਗਲਤ ਹੋ ਜਾਣਗੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਇਹ ਕੀ ਅੱਖਰ ਤਾਂ ਅੱਗੇ ਗਿਆ ਵਿਸਰਾਮ, ਅਰਥ ਇਕਦਮ ਗਲਤ ਹੋ ਗਏ, ਉਲਟ ਹੋ ਗਏ। ਸਤਿਗੁਰੂ ਤੁਹਾਡੀ ਸ਼ਰਨ ਵਿੱਚ ਆਏ ਨੇ, ਨਹੀਂ। ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਮਿਲਦਾ ਕੀ ਹੈ? ਮਿਲੇ ਸੁਖ, ਸੁੱਖ ਮਿਲਦਾ ਹੈ। ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸੁੱਖ ਮਿਲਦਾ ਹੈ। ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ। ਸਤਿਗੁਰੂ ਜੀ ਪਰਮਾਤਮਾ ਦੇ ਨਾਮ ਦੀ ਦਾਤ ਬਖਸ਼ਦੇ ਨੇ, ਸ਼ੋਭਾ ਬਖਸ਼ਦੇ ਨੇ। ਇੱਕ ਹੋਰ ਮੈਂ ਜ਼ਿਕਰ ਕਰਾਂ, ਭਗਤਾਂ ਦੇ ਵਾਸਤੇ ਪਰਮਾਤਮਾ ਦਾ ਨਾਮ ਜਪਣਾ ਇਹ ਹੀ ਬਹੁਤ ਵੱਡੀ ਸ਼ੋਭਾ ਹੈ, ਇਹ ਭਗਤਾਂ ਦੀ ਵੀ ਵਡਿਆਈ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ। ਸਤਿਗੁਰੂ ਜੀ ਸਾਡੀ ਚਿੰਤਾ ਦੂਰ ਕਰ ਦਿੰਦੇ ਨੇ, ਕਿਉਂ? ਕਈ ਸੱਜਣ ਤਾਂ ਇੰਨੇ ਪਿਆਰ ਵਾਲੇ ਹੁੰਦੇ ਨੇ, ਉਹ ਤਾਂ ਕਹਿੰਦੇ ਵੀ ਮੈਂ ਅੱਜ ਨਵਾਂ ਕੁਝ ਕਰਨ ਲੱਗਿਆ, ਮੈਂ ਪਹਿਲਾਂ ਅਰਦਾਸ ਕਰਾਂਗਾ ਜਾਂ ਕਰਾਵਾਂਗਾ, ਫਿਰ ਮੈਂ ਸਤਿਗੁਰੂ ਜੀ ਦਾ ਹੁਕਮਨਾਮਾ ਆਪ ਲਵਾਂਗਾ ਜਾਂ ਗੁਰਮੁਖ ਪਿਆਰਿਆਂ ਤੋਂ ਸੁਣਾਂਗਾ, ਫਿਰ ਮੈਂ ਆਪਣਾ ਕੰਮ ਆਰੰਭ ਕਰਨਾ। ਇੰਨੀ ਭਾਵਨਾ, ਇੰਨੀ ਸ਼ਰਧਾ ਵੀ ਮੈਂ ਜਿਸ ਕੰਮ ਨੂੰ ਕਰਨ ਲੱਗਿਆ ਫਿਰ ਮੇਰੇ ਸਤਿਗੁਰੂ ਜੀ ਆਪ ਅੰਗ ਸੰਗ ਸਹਾਈ ਹੋਣਗੇ। ਚਿੰਤਾ ਲਾਗੀ ਹਮਾਰੀ ਅਵਰ ਨਾ ਸੋਜੈ ਦੂਜੀ ਠਾਕਰ। ਸਤਿਗੁਰੂ ਜੀ ਮੈਨੂੰ ਹੋਰ ਕੋਈ ਜਗ੍ਹਾ ਇਹੋ ਜਿਹੀ ਨਜ਼ਰ ਨਹੀਂ ਆਉਂਦੀ ਜਿੱਥੇ ਸਾਡੇ ਚਿੰਤਾ ਝੋਰੇ ਦੂਰ ਹੋ ਜਾਣ। ਦੁਨੀਆ ਵੀ ਤੌਰ ਤੇ ਤਾਂ ਦੁਨੀਆ ਵਿੱਚ ਵਿਚਰਦਿਆਂ ਚਿੰਤਾ ਝੋਰੇ ਹੋਰ ਵੱਧ ਜਾਂਦੇ ਨੇ। ਮੈਨੂੰ ਇੱਕੋ ਹੀ ਥਾਂ ਇਹੋ ਜਿਹੀ ਨਜ਼ਰ ਆਉਂਦੀ ਹੈ ਜਿੱਥੇ ਚਿੰਤਾ ਝੋਰੇ ਦੂਰ ਹੁੰਦੇ ਨੇ। ਸਤਿਗੁਰੂ ਜੀ ਤੁਸੀਂ ਦੂਰ ਕਰ ਦਿੰਦੇ ਹੋ। ਹਾਰ ਪਰਿਓ ਤਉ ਦੁਆਰੀ, ਮੈਂ ਤੁਹਾਡੇ ਦਰ ਤੇ ਆ ਕੇ ਡਿੱਗਾ, ਤੁਹਾਡੀ ਸ਼ਰਨ ਵਿੱਚ ਆਇਆ। ਭਗਤ ਨਾਮਦੇਵ ਜੀ ਕਹਿੰਦੇ ਨੇ ਭ੍ਰਮ ਭ੍ਰਮ ਆਇਓ ਤੁਮ ਚੇ ਦੁਆਰਾ। ਭਗਤ ਨਾਮਦੇਵ ਜੀ ਕਹਿਣ ਲੱਗੇ ਦੁਨੀਆਂ ਦੇ ਲੋਕੋ ਰੱਬ ਨਾਲ ਇਸ ਤਰ੍ਹਾਂ ਗੱਲਾਂ ਕਰਿਆ ਕਰੋ। ਵਾਹਿਗੁਰੂ ਜੀ ਮੈਂ ਭਟਕ ਭਟਕ ਕੇ ਹਾਰ ਥੱਕ ਕੇ ਮੈਂ ਤੇਰੇ ਦਰ ਤੇ ਆ ਕੇ ਡਿੱਗਾ, ਤੇਰੇ ਦਰ ਤੇ ਆਇਆ ਵਾਂ। ਤੇ ਜੇ ਤੂੰ ਮੈਨੂੰ ਪੁੱਛੇ ਤੂੰ ਕੁਨ ਰੇ, ਕਿਉਂਕਿ ਬਾਹਰੋਂ ਜਦੋਂ ਕੋਈ ਮਨੁੱਖ ਆਏ ਤੇ ਫਿਰ ਘਰ ਵਾਲੇ ਪੁੱਛਦੇ ਹੀ ਨੇ ਵੀ ਕੌਣ ਆਇਆ। ਨਵਾਂ ਬੰਦਾ ਕੋਈ ਘਰ ਆਏ ਤੇ ਉਹਨੂੰ ਪੁੱਛੀਦਾ ਭਾਈ ਤੂੰ ਕੌਣ ਹੈ, ਕਿੱਥੋਂ ਆਇਆ ਹੈ। ਭਗਤ ਨਾਮਦੇਵ ਜੀ ਕਹਿੰਦੇ ਵੀ ਜੇ ਕਿਤੇ ਮੈਨੂੰ ਰੱਬ ਜੀ ਪੁੱਛਣ ਤੂੰ ਕੁਨ ਰੇ, ਤੇ ਮੈਂ ਆਪਣੇ ਰੱਬ ਨੂੰ ਦੱਸ ਦਿਆਂਗਾ ਮੈਂ ਜੀ ਨਾਮਾ ਹੋ ਜੀ, ਮੈਂ ਤਾਂ ਤੁਹਾਡਾ ਨਾਮਾ ਹੈਗਾ। ਬੜੇ ਕਮਾਲ ਦੀ ਗੱਲ, ਅਸੀਂ ਜਦੋਂ ਆਪਣਾ ਨਾਮ ਕਿਸੇ ਨੂੰ ਦੱਸੀਏ ਤੇ ਨਾਮ ਨੂੰ ਵੱਡਾ ਕਰਕੇ ਦੱਸਦੇ ਹਾਂ, ਉਹਦੇ ਨਾਲ ਫਿਰ
ਜਾਤਾਂ ਵੀ ਜੋੜ ਲੈਂਦੇ ਹਾਂ। ਪਰ ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਜਿਹੜੇ ਪਰਮਾਤਮਾ ਦੇ ਭਗਤ ਜਨ ਨੇ, ਭਗਤ ਨਾਮਦੇਵ ਜੀ ਕਹਿ ਰਹੇ ਨੇ, ਕਹਿਣ ਲੱਗੇ ਮੈਂ ਤੁਹਾਡਾ ਨਾਮਦੇਵ ਵੀ ਨਹੀਂ, ਮੈਂ ਤੁਹਾਡਾ ਨਾਮਾ ਹੈਗਾ, ਛੋਟਾ ਜਿਹਾ ਨਾਂ ਦੱਸ ਰਹੇ ਆਪਣਾ, ਮੈਂ ਤਾਂ ਤੁਹਾਡਾ ਨਾਮਾ ਹੈਗਾ। ਤੇ ਕੰਮ ਕੀ ਹੈ? ਆਲਾ ਤੇ ਨਿਵਾਰਣਾ ਜਮ ਕਾਰਣਾ, ਕਿ ਮੇਰੇ ਪਰਮਾਤਮਾ ਜੀ ਇਹ ਜਮਦੂਤਾਂ ਤੋਂ ਲੋਕੀ ਬੜੇ ਡਰਦੇ ਨੇ, ਇਹ ਜਮ ਬੜਾ ਡਰਾਉਂਦਾ ਹੈ, ਮੌਤ ਬੜਾ ਡਰਾਉਂਦੀ ਹੈ, ਮੇਰਾ ਇਹ ਮੌਤ ਦਾ ਡਰ ਦੂਰ ਕਰ ਦਿਓ ਤੇ ਮੈਨੂੰ ਦੁਨੀਆ ਵੀ ਜੰਜਾਲ ਤੋਂ ਬਚਾ ਲਓ।

ਸਤਿਗੁਰੂ ਜੀ ਅਸੀਂ ਨਾ ਨਿਰਗੁਣੀ ਆ ਰਹੇ ਹੈਗੇ ਆ, ਅਸੀਂ ਨਿਰਗੁਣੀ ਆ ਰਹੇ ਹੈਗੇ, ਪਰ ਮਨੁੱਖ ਦੇ ਨਾਲ ਜੇ ਗੱਲਾਂ ਕਰੀਏ ਤੇ ਮਨੁੱਖ ਕਹਿੰਦਾ ਵੀ ਮੇਰੇ ਵਰਗਾ ਗੁਣਵਾਨ ਹੋਰ ਕੌਣ ਹੈ। ਨਹੀਂ ਪਿਆਰੇ, ਉਹ ਗੁਰੂ ਦੇ ਅੱਗੇ ਆ ਕੇ, ਗੁਰੂ ਦੀ ਸ਼ਰਨ ਆ ਕੇ, ਗੁਰੂ ਦੇ ਦਰ ਤੇ ਆ ਕੇ ਜ਼ਿਆਦਾ ਗੁਣਵਾਨ ਨਾ ਬਣੀਏ। ਇੱਥੇ ਤਾਂ ਗੁਣ ਮੰਗੀਏ, ਕਿਉਂਕਿ ਗੁਣਵੰਤਿਆਂ ਗੁਣ ਦੇ, ਨਿਰਗੁਣ ਯਾਰੇ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਵਾਹਿਗੁਰੂ ਤੇ ਗੁਰੂ ਦੇ ਅੰਦਰ ਇਹੋ ਜਿਹੀ ਸਮਰੱਥਾ ਹੈ ਕਿ ਜਿਹੜੇ ਨਿਰਗੁਣ ਯਾਰੇ ਨੇ, ਸਤਿਗੁਰੂ ਜੀ ਉਹਨਾਂ ਨੂੰ ਵੀ ਗੁਣ ਬਖਸ਼ਦੇ ਨੇ, ਪਰਮਾਤਮਾ ਜੀ ਉਹਨਾਂ ਨੂੰ ਵੀ ਗੁਣ ਬਖਸ਼ਦੇ ਨੇ। ਤੇ ਜਿਨ੍ਹਾਂ ਦੇ ਅੰਦਰ ਗੁਣ ਹੈਗੇ ਨੇ, ਇਹ ਸਮਝ ਲਈਏ ਭਾਈ ਪਰਮਾਤਮਾ ਨੇ ਆਪ ਗੁਣ ਬਖਸ਼ੇ ਨੇ, ਨਹੀਂ ਤਾਂ ਜਿਨ੍ਹਾਂ ਦੇ ਉੱਤੇ ਉਸ ਪਰਮਾਤਮਾ ਦੀ ਮਿਹਰ ਨਾ ਹੋਵੇ ਉਹਨਾਂ ਦੇ ਕੋਲੋਂ ਉਹ ਪਰਮਾਤਮਾ ਚੰਗੇ ਗੁਣ ਖੋ ਲੈਂਦਾ ਹੈ। ਜਿਸਨੋ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ, ਜਿਸਨੂੰ ਉਹ ਪਰਮਾਤਮਾ ਆਪ ਮਾੜੇ ਪਾਸੇ ਤੋਰੇ ਨਾ, ਆਪ ਖੱਜਲ ਕੁਆਰੀ ਕਰੇ ਜਿਸਦੀ, ਉਹਦੇ ਕੋਲੋਂ ਪਰਮਾਤਮਾ ਚੰਗੇ ਗੁਣ ਖੋ ਲੈਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਕਹਿਣ ਲੱਗੇ, ਲਿਖ ਹੈ ਛੋੜ, ਅਲਿਖ ਹੈ ਛੁੱਟ ਹੈ, ਹਮ ਨਿਰਗੁਣ ਲਿਖੁ ਉਬਾਰੀ। ਸਤਿਗੁਰੂ ਜੀ, ਜੇ ਤੁਸੀਂ ਸਾਡਾ ਲਿਖਾ ਲਓ ਨਾ, ਫਿਰ ਸਾਡਾ ਛੁਟਕਾਰਾ ਨਹੀਂ। ਸਾਡਾ ਲਿਖਾ ਨਾ ਲਿਓ ਤਾਂ ਸਾਡਾ ਬਚਾਅ ਹੋ ਜਾਏਗਾ। ਸਦਬਖਸ਼ਿੰਦੁ ਸਦਾ ਮਿਹਰਬਾਨਾ, ਸਭਨਾ ਦੇਹ ਆਧਾਰੀ, ਉਹ ਪਰਮਾਤਮਾ ਹਮੇਸ਼ਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ, ਮਿਹਰਾਂ ਕਰਨ ਵਾਲਾ ਹੈ। ਸਦਬਖਸ਼ਿੰਦੁ ਸਦਾ ਮਿਹਰਬਾਨਾ, ਸਭਨਾ ਦੇਹ ਆਧਾਰੀ, ਸਾਰਿਆਂ ਨੂੰ ਆਸਰਾ ਦਿੰਦਾ ਹੈ। ਨਾਨਕ ਦਾਸ ਸੰਤ ਪਾਛੈ ਪਰਿਓ, ਇਸ ਤਰ੍ਹਾਂ ਕਿਹਾ ਕਰੋ ਕਿ ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ ਨਾਲ ਜੁੜਿਆ ਹਾਂ, ਤੁਹਾਡਾ ਲੜ ਫੜਿਆ ਹੈ, ਰਾਖ ਲਿਹੋ ਇਹ ਬਾਰੀ, ਮੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ ਤੇ ਮੈਨੂੰ ਵਿਕਾਰਾਂ ਤੋਂ ਬਚਾ ਲਓ। ਭਗਤ ਕਬੀਰ ਜੀ ਕਹਿ ਰਹੇ ਨੇ, ਕਹਿਣ ਲੱਗੇ, ਸਨਕ ਸਨੰਦ ਮਹੇਸ਼ ਸਮਾਨਾ, ਸਨਕ ਤੇ ਸਨੰਦ ਬ੍ਰਹਮਾ ਦੇ ਪੁੱਤਰ ਨੇ, ਚਾਰ ਪੁੱਤਰ ਨੇ ਬ੍ਰਹਮਾ ਦੇ, ਸਨਕ ਸਨੰਦ ਸਨਾਤਨ ਤੇ ਸਨਤ ਕੁਮਾਰ, ਇਹ ਚਾਰ ਪੁੱਤਰ ਨੇ। ਇੱਥੇ ਦੋ ਦਾ ਜ਼ਿਕਰ ਕੀਤਾ ਹੈ ਭਗਤ ਕਬੀਰ ਜੀ ਨੇ। ਕਹਿਣ ਲੱਗੇ, ਸਨਕ ਤੇ ਸਨੰਦ ਇਹ ਬ੍ਰਹਮਾ ਦੇ ਪੁੱਤਰ ਨੇ, ਇਹਨਾਂ ਨੇ ਵੀ ਪਰਮਾਤਮਾ ਦਾ ਭੀਦ ਨਹੀਂ ਜਾਣਿਆ। ਮਹੇਸ਼ ਸਮਾਨਾ, ਸਮਾਨਾ ਦਾ ਭਾਉ ਵਰਗਿਆਂ ਨੇ, ਮਹੇਸ਼ ਦਾ ਭਾਉ ਸ਼ਿਵਜੀ, ਸ਼ਿਵਜੀ ਵਰਗਿਆਂ ਨੇ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣਿਆ, ਉਹ ਵੀ ਨਹੀਂ ਜਾਣ ਸਕੇ। ਜੋ ਇੱਕ ਪਾਵਰ ਹੈ

ਵਿਸ਼ਨੂੰ ਦੇ ਉੱਤੇ ਛਾਂ ਰੱਖਦਾ ਹੈ। ਪਰ ਪਰਮਾਤਮਾ ਦਾ ਭੇਦ ਨਹੀਂ ਜਾਣ ਸਕਿਆ। ਠੀਕ ਹੈ, ਵਿਸ਼ਨੂੰ ਦਾ ਭਗਤ ਹੈ, ਵਿਸ਼ਨੂੰ ਦੇ ਸਿਰ ਤੇ ਛਾਂ ਵੀ ਰੱਖਦਾ ਹੈ, 1000 ਫਣ ਨੇ, ਪਰ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕਿਆ। ਅੱਗੇ ਕਹਿੰਦੇ ਨੇ, ਹਨੂਮਾਨ ਸਰ ਗਰੁੜ ਸਮਾਨਾ। ਹਨੂਮਾਨ ਇਹ ਰਾਜਾ ਦਸ਼ਰਥ ਦੇ ਪੁੱਤਰ ਰਾਮਚੰਦਰ ਜੀ ਦਾ ਭਗਤ ਹਨੂਮਾਨ ਜੀ ਕਹਿੰਦੇ ਪਰਮਾਤਮਾ ਦਾ ਭੇਦ ਨਹੀਂ ਜਾਣ ਸਕਿਆ। ਭਗਤੀ ਬੜੀ ਕੀਤੀ ਰਾਮਚੰਦਰ ਜੀ ਦੀ, ਪਰ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕਿਆ। ਹਨੂਮਾਨ ਸਰ ਗਰੁੜ ਸਮਾਨਾ, ਹਨੂਮਾਨ ਵਰਗੇ ਵੀ ਪਰਮਾਤਮਾ ਦਾ ਭੇਦ ਨਹੀਂ ਜਾਣ ਸਕੇ। ਤੇ ਗਰੁੜ ਪੰਛੀਆਂ ਦਾ ਰਾਜਾ, ਸਾਰੇ ਪੰਛੀਆਂ ਦਾ ਰਾਜਾ ਗਰੁੜ, ਇਹ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕਿਆ, ਕਿਉਂਕਿ ਪਰਮਾਤਮਾ ਦੇ ਭੇਦ ਨੂੰ ਕੋਈ ਜਾਣ ਨਹੀਂ ਸਕਦਾ। ਉਸਨੇ ਆਪਣਾ ਭੇਦ ਕਿਸੇ ਨੂੰ ਦਿੱਤਾ ਨਹੀਂ ਕਿ ਉਹ ਪਰਮਾਤਮਾ ਅੱਗੇ ਕੀ ਕਰਨ ਵਾਲਾ ਹੈ ਤੇ ਕੀ ਕਰੇਗਾ, ਉਸਨੇ ਆਪਣਾ ਭੇਦ ਨਹੀਂ ਦਿੱਤਾ। ਉਸਦਾ ਅੰਤ ਕੋਈ ਪਾ ਨਹੀਂ ਸਕਿਆ। ਕਈਆਂ ਨੇ ਯਤਨ ਕੀਤਾ ਤੇ ਕਈ ਯਤਨ ਕਰਦੇ ਨੇ, ਅੰਤ ਕਾਰਨ ਕੇਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੀ, ਇਹ ਅੰਤ ਨਾ ਜਾਣੇ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਬਸ ਇਹ ਕਾਰਨ ਹੈ, ਉਸ ਪਰਮਾਤਮਾ ਦਾ ਅੰਤ ਨਹੀਂ ਪੈ ਸਕਦਾ, ਉਸਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕਿਉਂਕਿ ਉਸਦੇ ਗੁਣਾਂ ਦਾ ਅੰਤ ਨਹੀਂ ਹੈ। ਜਿਸ ਪਰਮਾਤਮਾ ਦਾ ਅੰਤ ਹੈ ਹੀ ਨਹੀਂ, ਫਿਰ ਕਿਵੇਂ ਲੱਭ ਸਕੇਗਾ ਕੋਈ ਉਹਦਾ ਅੰਤ। ਬਸ ਇੱਕੋ ਹੀ ਗੱਲ ਹਿਰਦੇ 'ਚ ਵਸਾ ਲਈਏ, ਬਹੁਤਾ ਕਹੀਐ ਬਹੁਤਾ ਹੋਏ। ਉਸ ਪਰਮਾਤਮਾ ਨੂੰ ਜਿੰਨਾ ਵੀ ਵੱਡਾ ਕਹੀਏ ਉਹ ਹੋਰ ਵੱਡਾ ਹੋਈ ਜਾਂਦਾ ਹੈ, ਹੋਰ ਵੱਡਾ ਹੋਈ ਜਾਂਦਾ, ਭਾਉ ਉਹਦੇ ਗੁਣ ਹੋਰ ਹੋਈ ਜਾਂਦੇ, ਹੋਰ ਹੋਈ ਜਾਂਦੇ। ਫਿਰ ਕਹਿੰਦੇ ਨੇ, ਕਹਿਣ ਲੱਗੇ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਸੁਰਪਤ ਦੇਵਤਿਆਂ ਦਾ ਰਾਜਾ ਕੌਣ? ਇੰਦਰ, ਇੰਦਰ ਦੇਵਤਾ, ਇਹ ਦੇਵਤਿਆਂ ਦਾ ਰਾਜਾ। ਇੰਦਰ ਦੇਵਤੇ ਵਰਗੇ ਵੀ ਉਸ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕੇ। ਤੇ ਜਦੋਂ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਜੀ ਦੀ 27ਵੀਂ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ, ਉਹਦੇ ਚ ਉਹ ਸਾਰੀ ਪੌੜੀ ਉਹ ਪਰਮਾਤਮਾ ਦੀ ਸਿਫਤਾਂ ਕਰਨ ਦੀਆਂ ਗੱਲਾਂ ਕਰਦੀ ਹੈ। ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸੰਭਾਲੇ। ਵਾਹਿਗੁਰੂ ਜੀ, ਉਹ ਘਰ ਕਿਹੋ ਜਿਹਾ ਹੈ, ਉਹ ਦਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਤੂੰ ਇਸ ਸਾਰੇ ਸੰਸਾਰ ਦੀ ਸੰਭਾਲ ਕਰਦਾ ਪਿਆ ਹੈ। ਤੇ ਫਿਰ ਕਹਿੰਦੇ ਨੇ, ਵਾਜੇ ਨਾਦ ਅਨੇਕ ਅਸੰਖਾਂ ਕੀਤੇ ਵਾਵਣ ਹਾਰੇ। ਉਸ ਪਰਮਾਤਮਾ ਦੀ ਸਿਫਤਾਂ ਹਰ ਵੇਲੇ ਵਾਜੇ ਵੱਜ ਰਹੇ ਨੇ, ਬੇਅੰਤ ਵਾਜੇ ਵੱਜ ਰਹੇ ਨੇ, ਬੇਅੰਤ ਉਹਦੇ ਗੁਣਗਾਨ ਕਰ ਰਹੇ ਨੇ। ਹੁਣ ਵੇਖੋ, ਜਦੋਂ ਆਪਾਂ ਧਿਆਨ ਕਰਕੇ ਵੇਖੀਏ, ਉਸ ਪਰਮਾਤਮਾ ਦੇ ਗੁਣਗਾਨ ਹਰੇਕ ਸਮੇਂ ਹੋ ਰਹੇ ਨੇ। ਜਦੋਂ ਇਸ ਦੁਨੀਆਂ ਨੂੰ ਦੇਖੀਏ, ਇੱਥੇ ਸਵੇਰੇ ਹੁੰਦੀ ਹੈ, ਬਹੁਤ ਸਾਰੇ ਦੇਸ਼ਾਂ ਵਿੱਚ ਸ਼ਾਮ ਹੁੰਦੀ ਹੈ, ਬਹੁਤ ਸਾਰੇ ਦੇਸ਼ਾਂ ਵਿੱਚ ਦੁਪਹਿਰ ਹੁੰਦੀ ਹੈ,

ਤੇ ਇੱਥੇ ਸਵੇਰੇ ਸ਼ਾਮੀ ਭਜਨ ਬੰਦਗੀ ਹੁੰਦੀ ਹੈ ਤੇ ਕਈ ਜਗ੍ਹਾ ਤੇ ਉੱਥੇ ਦੁਪਹਿਰਾ ਹੁੰਦਾ ਹੈ। ਜਦੋਂ ਇਸ ਟਾਈਮ ਨੂੰ ਦੇਖੀਏ ਤੇ ਇਵੇਂ ਮੰਨੀਏ ਵੀ ਹਰ ਵੇਲੇ ਹੀ ਉਸ ਪਰਮਾਤਮਾ ਦੀ ਸਿਫਤਾਂ ਹੋ ਰਹੀਆਂ, ਜਦੋਂ ਹੋਰ ਇਸ ਤੋਂ ਅੱਗੇ ਲੰਘੀਏ ਤੇ ਫਿਰ ਇਸ ਪੂਰੀ ਪੌੜੀ ਵਿੱਚ ਸਤਿਗੁਰੂ ਜੀ ਨੇ ਇਹ ਦੱਸੀਏ ਵੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਧਰਤੀ ਆਕਾਸ਼ ਦੇਵਤੇ ਚਿੱਤਰਗੁਪਤ ਧਰਮਰਾਜ ਅਗਨੀ ਪਾਣੀ ਇਹ ਸਾਰੇ ਹੀ ਉਸ ਪਰਮਾਤਮਾ ਨੂੰ ਗਾ ਰਹੇ ਨੇ, ਉਸ ਪਰਮਾਤਮਾ ਦੀ ਸਿਫਤਾਂ ਕਰ ਰਹੇ ਨੇ। ਹੁਣ ਬੜੀ ਸਮਝਣ ਵਾਲੀ ਗੱਲ ਹੈ

ਆਕਾਸ਼ ਵੀ, ਅਗਨੀ ਤੇ ਪਾਣੀ ਵੀ, ਇਹ ਸਾਰੇ ਉਸ ਪਰਮਾਤਮਾ ਨੂੰ ਗਾ ਰਹੇ ਨੇ, ਉਹਦੀ ਸਿਫਤਾਂ ਕਰ ਰਹੇ ਨੇ। ਫਿਰ ਉਸ ਪਾਵਰ ਨੂੰ ਵੇਖੀਏ ਕਿ ਉਹ ਪਾਵਰ ਕਿੰਨੀ ਵੱਡੀ ਹੈ ਜੀ, ਸਾਰੇ ਉਸ ਨੂੰ ਗਾ ਰਹੇ ਨੇ। ਤੇ ਗੁਰਦੇਵ ਕਹਿੰਦੇ ਨੇ, ਹੋਰ ਕੀਤੇ ਗਾਵਨ ਸੀਮੇ ਚਿੱਤ ਨਾ ਆਵਨ। ਵਾਹਿਗੁਰੂ ਜੀ, ਇਹ ਤਾਂ ਜਿਹੜੇ ਮੈਨੂੰ ਚੇਤੇ ਆ ਗਏ, ਮੈਂ ਉਹਨਾਂ ਦਾ ਜ਼ਿਕਰ ਕੀਤਾ ਹੈ, ਹੋਰ ਕਿੰਨੀ ਤੈਨੂੰ ਗਾ ਰਹੇ ਨੇ ਉਹ ਮੈਨੂੰ ਚੇਤੇ ਨਹੀਂ। ਤੇ ਫਿਰ ਹੋਰ ਜਦੋਂ ਆਪਾਂ ਅੱਗੇ ਚੱਲਦੇ ਹਾਂ ਤੇ ਗੁਰਦੇਵ ਕਹਿੰਦੇ ਨੇ

ਕਸੂਰ, ਬੜੀ ਕਮਾਲ ਦੀ ਗੱਲ। ਜਦੋਂ ਮਨੁੱਖ ਉਸ ਪਰਮਾਤਮਾ ਨੂੰ ਗਾਉਂਦਾ ਹੈ, ਉਹਦੀ ਸਿਫਤਾਂ ਕਰਦਾ ਹੈ, ਮਨੁੱਖ ਨੂੰ ਇਹ ਦਾਤ ਮਿਲਦੀ ਹੈ, ਇਸ ਦੇ ਅੰਦਰ ਇੰਨਾ ਦ੍ਰਿੜ ਵਿਸ਼ਵਾਸ ਆ ਜਾਂਦਾ ਹੈ ਕਿ ਇਹ ਕਹਿੰਦਾ ਵੀ ਵਾਹਿਗੁਰੂ ਜੀ ਆਖਣ ਜ਼ੋਰ ਚੁੱਪੈ ਨਾ ਜ਼ੋਰ, ਅਸੀਂ ਕੁਝ ਤੇਰੇ ਬਾਰੇ ਬਿਆਨ ਕਰੀਏ, ਅਸੀਂ ਜਿਹੜੀ ਬੋਲਚਾਲ ਕਰਦੇ ਹਾਂ ਇਹ ਵੀ ਸਾਡੇ ਵਸ ਵਿੱਚ ਨਹੀਂ ਹੈ, ਇਹ ਵੀ ਉਸ ਪਰਮਾਤਮਾ ਦੇ ਵਸ ਵਿੱਚ ਹੈ। ਚੁੱਪੈ ਨਾ ਜ਼ੋਰ, ਅਸੀਂ ਚੁੱਪ ਰਹੀਏ ਪਰ ਸਾਡਾ ਜ਼ੋਰ ਨਹੀਂ, ਜਿਸ ਨੂੰ ਤੂੰ ਚਾਹੇ ਉਸਨੂੰ ਤੂੰ ਬੁਲਾ ਲੈਂਦਾ ਹੈ। ਇੱਕ ਗੱਲ ਹੋਰ, ਉਹ ਪਰਮਾਤਮਾ ਆਪ ਹੀ ਬੋਲਣ ਵਾਲਾ ਹੈ ਤੇ ਆਪ ਹੀ ਜੀਵਾਂ ਨੂੰ ਬੁਲਾਉਣ ਵਾਲਾ ਹੈ, ਇਹ ਗੁਰਬਾਣੀ ਕਹਿੰਦੀ ਹੈ। ਆਪ ਹੀ ਮਨੁੱਖ ਨੂੰ ਬੋਲਣ ਦੀ ਮੱਤ ਦਿੰਦਾ ਹੈ ਤੇ ਆਪ ਹੀ ਵਿੱਚ ਬੈਠ ਕੇ ਬੋਲਦਾ ਹੈ, ਹਰ ਆਪੇ ਹੀ ਮਤ ਦੇਵੈ ਸੁਆਮੀ, ਕਿਉਂਕਿ ਗੁਰਬਾਣੀ ਤੇ ਤਾਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ, ਕੋਈ ਕਿੰਤੂ ਪਰੰਤੂ ਨਹੀਂ ਗੁਰਬਾਣੀ ਤੇ, ਇੱਕ ਇੱਕ ਅੱਖਰ ਬੜਾ ਕੀਮਤੀ ਹੈ। ਉਹ ਪਰਮਾਤਮਾ ਆਪ ਹੀ ਮਤ ਦਿੰਦਾ ਹੈ ਬੋਲਣ ਦੀ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ, ਆਪ ਹੀ ਸਾਰਿਆਂ ਦੇ ਅੰਦਰ ਬੈਠ ਕੇ ਆਪ ਹੀ ਬੋਲ ਰਿਹਾ, ਬੁਲਾਵੈ ਸਾਰਿਆਂ ਨੂੰ ਆਪਣੇ ਆਪ ਹੀ ਬੁਲਾਉਂਦਾ ਹੈ। ਇਵੇਂ ਕਹਿ ਲਈਏ ਵੀ ਬੋਲਣ ਤੇ ਵੀ ਚੁੱਪ ਰਹਿਣ ਤੇ ਵੀ ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ, ਉਸ ਵਾਹਿਗੁਰੂ ਜੀ ਦਾ ਜ਼ੋਰ ਚੱਲਦਾ ਹੈ। ਜੰਮਣ ਮਰਨ ਚ ਵੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ, ਹੁਣ ਜੇਕਰ ਜ਼ੋਰ ਚੱਲਦਾ ਤੇ ਫਿਰ ਇਸ ਸੰਸਾਰ ਤੋਂ ਕੋਈ ਨਾ ਜਾਂਦਾ, ਕੋਈ ਨਾ ਮਰਦਾ, ਜੇਕਰ ਆਪਣੇ ਹੀ ਹੱਥ ਵਿੱਚ ਹੁੰਦਾ ਫਿਰ ਕੋਈ ਮਰਦਾ, ਫਿਰ ਕੋਈ ਵੀ ਨਾ ਮਰਦਾ, ਫਿਰ ਤਾਂ ਬੰਦਾ ਕਹਿੰਦਾ ਭਾਈ ਮੈਂ ਜਾਣਾ ਹੀ ਕੋਈ ਨਹੀਂ ਇੱਥੋਂ, ਮੈਂ ਹੋਰ ਆਪਣੇ ਪਰਿਵਾਰ 'ਚ ਰਹਿਣਾ। ਪਰ ਇਹ ਤਾਂ ਉਸ ਪਰਮਾਤਮਾ ਨੇ ਆਪਣੇ ਹੱਕ ਵਿੱਚ ਰੱਖਿਆ ਹੈ, ਇਹ ਜ਼ਿੰਮੇਵਾਰੀ ਕਿਸੇ ਨੂੰ ਨਹੀਂ ਦਿੱਤੀ। ਜੰਮਣ ਮਰਨਾ ਹੁਕਮ ਕਹਿ ਭਾਣੇ ਆਵੇ ਜਾਏ, ਮਨੁੱਖ ਜਨਮ ਲੈਂਦਾ ਹੈ ਉਸ ਪਰਮਾਤਮਾ ਦੀ ਮਰਜ਼ੀ, ਉਹਦਾ ਹੁਕਮ ਹੈ, ਇਸ ਸੰਸਾਰ ਤੋਂ ਜਾਂਦਾ ਹੈ ਉਸ ਪਰਮਾਤਮਾ ਦੇ ਹੁਕਮ ਅਨੁਸਾਰ, ਉਸ ਪਰਮਾਤਮਾ ਦੀ ਮਰਜ਼ੀ ਮੁਤਾਬਕ ਜੀਵ ਸੰਸਾਰ ਵਿੱਚ ਆ ਜਾਂਦਾ ਹੈ, ਉਸ ਪਰਮਾਤਮਾ ਦੀ ਮਰਜ਼ੀ ਮੁਤਾਬਕ ਹੀ ਜੀਵ ਸੰਸਾਰ ਤੋਂ ਜਾਂਦਾ ਹੈ, ਪਰ ਭੇਦ ਕਿਸੇ ਨੂੰ ਨਹੀਂ, ਕਿਉਂਕਿ ਉਸ ਪਰਮਾਤਮਾ ਨੇ ਆਪਣਾ ਭੇਦ ਕਿਸੇ ਨੂੰ ਦਿੱਤਾ ਨਹੀਂ। ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਅਵਤਾਰਾਂ ਨੂੰ ਵੀ ਆਪਣਾ ਭੇਦ ਨਹੀਂ ਦਿੱਤਾ, ਅੱਗੇ ਉਹ ਕੀ ਕਰਨ ਵਾਲਾ ਹੈ, ਕਿਸ ਦੇ ਨਾਲ ਉਸਨੇ ਕੀ ਕਰਨਾ ਹੈ, ਨਹੀਂ ਕੋਈ ਜਾਣਦਾ। ਜੇਕਰ ਜਾਣਦੇ ਹੋਣ ਤੇ ਫਿਰ ਇੰਨੀ ਦੁਰਘਟਨਾਵਾਂ ਹੁੰਦੀਆਂ ਨੇ, ਇੰਨਾ ਕਈ ਵਾਰ ਨਾ ਚਾਹ ਕੇ ਵੀ ਬੰਦੇ ਤੋਂ ਗਲਤ ਹੋ ਜਾਂਦਾ, ਕਈ ਵਾਰ ਬੰਦੇ ਦੇ ਆਪਣੇ ਹੀ ਮੂੰਹੋਂ ਗਲਤ ਬੋਲ ਨਿਕਲ ਜਾਂਦੇ ਨੇ, ਉਹ ਬੋਲ ਨਿਕਲ ਜਾਂਦੇ, ਕਿਸੇ ਦਾ ਦਿਲ ਦੁੱਖ ਜਾਂਦਾ ਤੇ ਬੰਦਾ ਬਾਅਦ 'ਚ ਪਛਤਾਉਂਦਾ ਹੈ, ਮੈਂ ਗਲਤ ਬੋਲ ਗਿਆ, ਮੇਰੇ ਬੋਲਾਂ ਨਾਲ ਦੂਜੇ ਦਾ ਦਿਲ ਦੁੱਖ ਗਿਆ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਜੇ ਤੁਸੀਂ ਰੱਬ ਦੀ ਖੁਸ਼ੀ ਲੈਣੀ ਹੈ ਤੇ ਧਿਆਨ ਰੱਖਿਓ, ਕਿਸੇ ਦਾ ਦਿਲ ਨਾ ਦੁਖਾਇਓ, ਕਿਸੇ ਦਾ ਦਿਲ ਨਾ ਢਾਇਓ, ਕਿਉਂਕਿ ਕੋਈ ਘਰ ਢਾ ਦਿਓ ਉਸ ਤੋਂ ਵਧੀਆ ਬਣ ਸਕਦਾ ਹੈ, ਕੋਈ ਕਾਪੜਾ ਪਾਟ ਦੇ ਪਹਿਲੇ ਤੋਂ ਵਧੀਆ ਉਹ ਬਣ ਸਕਦਾ ਹੈ। ਕੁੱਲ ਮਿਲਾ ਕੇ ਗੱਲ ਇਹ ਵੀ ਜੇਕਰ ਕਿਸੇ ਚੀਜ਼ ਨੂੰ ਢਾਈਏ ਉਹ ਪਹਿਲਾਂ ਨਾਲੋਂ ਵੀ ਸੋਹਣੀ ਬਣਾਈ ਜਾ ਸਕਦੀ ਹੈ। ਕਹਿਣ ਲੱਗੇ ਪਿਆਰਿਆ, ਜੇ ਕਿਸੇ ਦਾ ਦਿਲ ਤੋਂ ਢਾ ਦਿੱਤਾ ਨਾ, ਕਿਸੇ ਦਾ ਦਿਲ ਤੋੜਤਾ, ਕਿਸੇ ਦਾ ਦਿਲ ਦੁਖਾਇਆ, ਉਹ ਪਹਿਲੇ ਵਰਗਾ ਨਹੀਂ ਹੋ ਸਕਦਾ। ਇਸ ਕਰਕੇ ਬੰਦਿਆ, ਜੇ ਤੂੰ ਚਾਹੁੰਦਾ ਹੈ, ਕਿਉਂਕਿ ਪਰਮਾਤਮਾ ਨੇ ਦਿਲ 'ਚ ਰਹਿਣਾ, ਹਿਰਦੇ 'ਚ ਰਹਿਣਾ, ਤੂੰ ਹਿਰਦਾ ਹੀ ਦੁਖਾ ਦਿੱਤਾ ਕਿਸੇ ਦਾ, ਉੱਥੇ ਤਾਂ ਰੱਬ ਰਹਿੰਦਾ, ਫਿਰ ਤੂੰ ਰੱਬ ਨੂੰ ਚੰਗਾ ਨਹੀਂ ਲੱਗੇਗਾ। ਇਸ ਕਰਕੇ ਕਦੇ ਵੀ ਉਹ ਬੋਲ ਨਾ ਬੋਲੀਏ ਜਿਹਦੇ ਕਰਕੇ ਕਿਸੇ ਦਾ ਦਿਲ ਦੁਖੇ,
ਕਿਸੇ ਦਾ ਦਿਲ ਨਹੀਂ ਦੁਖਾਉਂਦਾ। ਭਗਤ ਕਬੀਰ ਜੀ ਕਹਿ ਰਹੇ ਨੇ ਸੁਰਪਤ ਨਰਪਤ ਨਹੀਂ ਗੁਣ ਜਾਨਾ। ਸੁਰਪਤ ਦੇਵਤਿਆਂ ਦਾ ਰਾਜਾ ਇੰਦਰ, ਨਰਪਤ ਦੁਨੀਆ ਵੀ ਰਾਜੇ, ਇਹਨਾਂ ਨੇ ਵੀ ਉਸ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣਿਆ। ਚਾਰ ਵੇਦ ਨੇ, ਸਿਮਰਤੀਆਂ, 18 ਪੁਰਾਣ, ਇਹ ਵੀ ਉਸ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕੇ, ਅਤੇ ਜਿਨ੍ਹਾਂ ਨੇ ਇਹ ਰਚੇ ਉਹ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕੇ। ਕਮਲਾਪਤ ਕਮਲਾ ਨਹੀਂ ਜਾਨਾ। ਕਮਲਾਪਤ, ਕਮਲਾ, ਕਮਲਾ ਦਾ ਭਾਵ ਹੈ ਲਕਸ਼ਮੀ, ਤੇ ਲਕਸ਼ਮੀ ਦਾ ਪਤਾ ਪਤੀ। ਕਹਿਣ ਲੱਗੇ ਵਿਸ਼ਨੂੰ, ਇਹ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕੇ। ਭਗਤ ਕਬੀਰ ਜੀ ਕਹਿੰਦੇ ਨੇ, ਕਹਿਣ ਲੱਗੇ, ਕਹਿ ਕਬੀਰ ਸੋ ਭਰਮੇ ਨਾਹੀ। ਹੇ ਭਾਈ, ਉਹ ਮਨੁੱਖ ਭਰਮਾ ਵਿੱਚ ਨਹੀਂ ਪੈਂਦਾ ਕਿਹੜਾ, ਪਗਲਗ ਰਾਮ ਰਹਿ ਸ਼ਰਨਾਹੀ। ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਵੇ, ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦਾ ਹੋਵੇ, ਭਾਓ ਜਿਹੜਾ ਮਨੁੱਖ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਹੋਇਆ ਜਾਣ ਲਏ, ਉਹ ਮਨੁੱਖ ਭਰਮਾਂ ਵਿੱਚ ਭੁਲੇਖਿਆਂ ਵਿੱਚ ਨਹੀਂ ਪੈਂਦਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਇਹ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੈ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।

ਵਾਜੇ ਪੰਚ ਸ਼ਬਦ ਤਿਤਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤਕਰ ਧਾਰੀਆ ਪੰਚ ਦੁੱਤ ਦੁਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਨ ਸੁਖ ਹੁਆ ਤਿਤਕਰ ਅਨਵਦ ਵਾਜੇ ਆਨੰਦ ਸੁਣੋ ਵਡਭਾਗੀ ਹੋ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਨੁਰ ਕੀਤਾ ਤਰਾ ਪਿਆਰਿਆਂ ਸਜਿਆਰਿਆਂ ਦੀ ਗਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਛ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਤੁੱਛੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੇ ਮੁਖਸ਼ੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੇ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੋਹਣੇ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਕ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ੇ ਹੁਕਮਨਾਮ ਦੇ ਸ਼ਬਦ ਵਿਚਾਰ ਛੇ ਪੌੜੀ ਗ੍ਰੰਥ ਸਾਹਿਬ ਜੀ ਕਿਹਾ ਜਾ ਪਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੇ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਪੈਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚਾੜ੍ਹੀ ਗੁਰਦਾਤਾ ਬਖਸ਼ਣੀ ਪਰਿਵਾਰ ਨੂੰ ਭਾਈ ਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਦਰ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸਿੰਘ ਜੀ ਵਡਭਾਗੀ ਹੋ। ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਜਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖ ਜੀ ਬਨਾਮਦਾਨ ਬਖਸ਼ਣ। ਸਾਧਸੰਗ ਜੀ ਕੱਲ੍ਹ 17 ਤਰੀਕ ਕੱਲ੍ਹ ਐਤਵਾਰ ਗੁਰਦੁਆਰਾ ਸਾਹਿਬ ਹੇਵੜ ਵਿਖੇ ਸਵੇਰੇ 9 ਵਜੇ ਕਰੀਬ ਅਮਰ ਸੰਚਾਰ ਹੋ ਰਹੇ ਹਨ। ਆਪ ਜੀ ਜਿਨ੍ਹਾਂ ਨੇ ਵੀ ਗੁਰੂ ਵਾਲੇ ਬੰਨਾ ਹੈ, ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਉੱਥੇ ਨਾਮ ਲਿਖਾ ਸਕਦੇ ਹੋ। ਸਮੇਂ ਸਿਰ ਪਹੁੰਚ ਕੇ ਪੰਜਾ ਪਿਆਰ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ ਅਤੇ ਅਗਲੇ ਹਫ਼ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਪਾਤਸ਼ਾਹ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਜੋੜਨਗੇ। ਉਹਨਾਂ ਦਾ ਸਮਾਂ ਸ਼ਾਮ ਨੂੰ ਰਾਤ 8 ਤੋਂ 9 ਹੋਇਆ ਕਰੇਗਾ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਟਨਾਵੇ ਮੂਲ ਸੰਚਿਆ ਨਾਮ ਤਨ ਸੰਤ ਜਨਾ ਸੁ ਸੰਗ ਪਾਈਏ ਵੱਡੇ ਪੁੰਨੂ ਅੱਠ ਪੈਰ ਹਰ ਧਿਆਏ ਹਰ ਜਾ

ਥਰ ਹਰ ਜਸ ਸਾਧ ਸੰਗਤ ਸਿਉ ਇਕ ਮੋਹਤ ਨਾ ਇਹੋ ਮਨ ਲਾਇਓ ਬਿਗਸਿਉ ਭੇਖ ਰੰਗ ਕੁਸੰਭ ਕੋ ਪਰ ਗ੍ਰਹਿ ਜੋ ਜਾਇਓ ਚਰਨ

ਡੰਡੈ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੂੰਡ ਮੁੰਡਾਇ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗ ਤਿਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦਸੰਤਰ ਭਵੈ ਜੋਗ ਨਾ ਤੀਰਥ ਨਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਸਤਿਗੁਰ ਭੇਟੇ ਤਾਂ ਸਹਿਸਾ ਤੂਟੈ ਧਾਵਤ ਵਰਜ ਰਹਾਈਐ ਨਿਚਰ ਚਰੇ ਸਹਿਜ ਤੁਨ ਲਾਗੈ ਕਰਹੀ ਪਰਚਾ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਨਾਨਕ ਜੀਵ

ਕਰ ਰਹੀਐ ਐਸਾ ਜੋਗ ਕਮਾਈਐ ਬਾਜੇ ਬਾਜੋਂ ਸਿੰਘੀ ਬਾਜੈ ਤੋ ਨਿਰਪੋ ਪਦ ਪਾਈਐ ਅੰਜਨ ਮਹਿ ਨਿਰੰਜਨ ਰਹੀਐ ਜੋਗ ਜੁਗਤ ਤੋ ਪਾਈਐ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਕਹਿ ਪੈ ਦਿਖਿਆ ਲੇਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਤੂੰ ਜਲ ਥਲ ਮਹੀਅਲ ਭਰਪੂਰ ਲੀਣਾ ਤੂੰ ਆਪੇ ਸਰਬ ਸਮਾਣਾ ਰਹਾਉ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘੱਟ ਹੀ ਪਿੱਤਰ ਸੋ ਸੋਹ ਤੋਲੀ ਇਨ ਬਿਦ ਚਿੱਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁਝੈ ਆਪੇ ਹੈ ਬਣਜਾਰਾ ਅੰਦਲਾ ਨੀਚ ਚਾਤ ਪਰਦੇਸੀ ਖਿਨ ਆਵੈ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿਦਾ ਕਿਉਂ ਕਰ ਮੂੜਾ ਪਾਵੈ ਰਾਗ ਸੂਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁੱਠੇ ਮਨ ਪ੍ਰਬੋਧਿਆ ਹਰ ਪੀਆ ਰਸ ਗਟ ਕੇ ਰਹਾਉ ਸਤ ਸੰਗਤ ਉੱਤਮ ਸਤਿਗੁਰ ਕੇਰੀ ਗੁਣ ਗਾਵੈ ਹਰ ਪ੍ਰਭ ਕੇ ਹਰ ਕਿਰਪਾ ਤਾਰ ਮੇਲੋ ਸਤ ਸੰਗਤ ਹਮ ਧੋਵੈ ਪਗ ਜਨ ਕੇ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਗ ਦਲਗਾ ਔ ਜਨਮ ਮਰਣਾ ਮੇਟਿਓ ਗੁਰ ਸਭ ਦੀ ਹਰ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮੰਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ ਮੁੱਲ ਮਹਿੰਗਾ ਰਹਾਉ ਨਰਪਤ ਰਾਜੇ ਰਾਜੇ ਨਰਪਤ ਰਾਜੇ ਰੰਗ ਰਸਮਾਣੇ ਬਿਨ ਨਾਮੇ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪਰਤ ਪਲਗਾ ਦਰਸ਼ਨ ਸੰਤ ਦੇਹੁ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ ਮੋਕੋ ਕੀਜੈ ਦਾਨ ਹਰ ਨਿਮ ਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਹਮ ਨਾਮ ਬਿਟੋਂ ਸਦ ਘੁੰਮ ਗਾ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਭੰਗ ਮੇਰੇ ਮਨ ਹਰ ਨਾਮ ਰਾਮ ਨਾਮ ਕਰ ਰੰਗ ਗੁਰ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਾਓ ਨਿਸੰਗ ਰਹਾਓ ਮੁੰਦ ਇਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚਿੱਤ ਨਾ ਆਇਓ ਮਨ ਤੂਜਾ ਭਾਉ ਸਹਿਲੰਗ ਹਮ ਮੈਲ ਭਰੇ ਦੁਹਚਾਰੀਆਂ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵ ਲਾਇਆ ਸਭ ਲਾਥੇ ਕਿਲ ਵਿਖ ਭੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਘ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੈ ਹਿਰਦਾ ਸੁਧ ਨਾ ਹੋਈ ਅੰਧਨ ਕਰਮ ਕਰੇ ਬਹੁਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾਂ ਅਭਿਮਾਨਾ ਦੂਜੇ ਭਾਈ ਖੁਆਈ ਬਾਹਰ ਪੇਖ ਬਹੁਤ ਚਤੁਰਾਈ ਮਨੁਆਂ ਦਹਿ ਦਿਸ ਧਾਵੈ ਹੋਮੈ ਵਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸਿਓ ਬੁਝੈ ਸੋਜਨ ਨਾਮ ਧਿਆਏ ਗੁਰਪ੍ਰਸਾਦੀ ਏਕੋ ਬੁਝੈ ਏਕ ਸਮਾਹੇ ਸਮਾਏ ਸੂਹੀ ਮਹੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ
ਗੁਰਮਤ ਨਗਰੀ ਖੋਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ, ਮੇਰੇ ਮਨ ਹਰ ਹਰ ਸ਼ਾਂਤ ਵਸਾਈ, ਤਿਸਨਾ ਅਗਨ ਬੂਜੀ ਖਿਨ ਅੰਤਰ, ਗੁਰ ਮਿਲੇ ਸਭ ਭੁੱਖ ਗਵਾਈ, ਰਹਾਓ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ, ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ, ਹੋਂ ਹਰ ਪ੍ਰਭ ਪਿਆਰਾ ਢੂੰਡ ਨੁਢਾਈ, ਸਤ ਸੰਗਤ ਮਿਲ ਹਰ ਰਸ ਪਾਈ, ਤੁਰ ਮਸਤਕ ਲੇਖ ਲਿਖੇ ਹਰ ਪਾਈ, ਗੁਰੂ ਨਾਨਕ ਤੁੱਠਾ ਮੇਲੇ ਹਰ ਭਾਈ, ਸੂਹੀ ਮਹੱਲਾ ਚੌਥਾ, ਹਰ ਕਿਰਪਾ ਕਰੇ ਮਨ ਹਰ ਰੰਗ ਲਾਏ, ਗੁਰਮੁਖ ਹਰ ਹਰ ਨਾਮ ਸਮਾਏ, ਹਰ ਰੰਗ ਰਾਤਾ ਮਨ ਰੰਗ ਮਾਣੇ, ਸਦਾ ਆਨੰਦ ਰਹੇ ਦਿਨ ਰਾਤੀ, ਪੂਰੇ ਗੁਰ ਕੇ ਸ਼ਬਦ ਸਮਾਣੇ, ਰਹਾਓ ਹਰ ਰੰਗ ਕੋ ਲੋਚੈ ਸਭ ਕੋਈ, ਗੁਰਮੁਖ ਰੰਗ ਚਲੂਲਾ ਹੋਈ, ਮਨਮੁਖ ਮੁਗਧ ਨਰਕ ਕੋ ਰਾਹ ਹੋਏ, ਜੇ ਸੋ ਲੋਚੈ ਰੰਗ ਨਾ ਹੋਵੇ ਕੋਈ, ਨਤਰ ਕਰੇ ਤਾਂ ਸਤਿਗੁਰ ਪਾਵੈ, ਨਾਨਕ ਹਰ ਰਸ ਹਰ ਰੰਗ ਸਮਾਵੈ, ਸੂਹੀ ਮਹੱਲਾ ਚੌਥਾ, ਜਿਵਾ ਹਰ ਰਸ ਰਹੀ ਅਗਾਏ, ਗੁਰਮੁਖ ਪੀਵੈ ਸਹਿਜ ਸਮਾਏ, ਹਰ ਰਸ ਜਾਨੋ ਹਰ ਰਸ ਜਾਨ ਚਾਖੋ ਜੇ ਪਾਈ, ਤੋਕਤ ਅਨੰਤ ਸਾਧ ਲੁਭਾਈ, ਰਹਾਉ ਗੁਰਮਤ ਰਸ ਰਾਖੋ ਉਰਤਾਰ, ਹਰ ਰਸ ਰਾਤੇ ਰੰਗ ਮੁਰਾਰ, ਮਨਮੁਖ ਹਰ ਰਸ ਚਾਖਿਆ ਨਾ ਜਾਏ, ਹੋਮੈ ਕਰੇ ਬਹੁਤੀ ਮਿਲੇ ਸਜਾਏ, ਨਦਰ ਕਰੇ ਤਾਂ ਹਰ ਰਸ ਪਾਵੈ, ਨਾਨਕ ਹਰ ਰਸ ਹਰ ਗੁਣ ਗਾਵੈ, ਸੂਹੀ ਮਹੱਲਾ ਚੌਥਾ, ਘਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ, ਕਿਸਨ ਉਤਰਿਆ ਕਰ ਜਿਸ ਜਾਏ, ਹਰ ਕੀ ਕਥ ਕਥਾ ਸੁਣੋ ਜਨ ਪਾਈ, ਜਿਤ ਸਹਿਸਾ ਦੁਖ ਭੁੱਖ ਸਭ ਲਹਿ ਜਾਏ, ਰਹਾਓ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਗਾਏ, ਪਤਿਤ ਜਾਤ ਉੱਤਮ ਪਇਆ, ਚਾਰ ਵਰਨ ਪਏ ਪਗ ਆਏ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹੇ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ, ਜਿਤਨੇ ਭਗਤ ਹਰ ਸੇਵਕਾਂ, ਮੁਖ 68 ਤੀਰਥ ਤਿੰਨ ਤਿਲਕ ਕਢਾਏ, ਜਨ ਨਾਨਕ ਤਿੰਨ ਕੋ ਅੰਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ, ਸੂਹੀ ਮਹੱਲਾ ਚੌਥਾ, ਤਿੰਨੀ ਅੰਤਰ ਹਰ ਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ, ਤਿੰਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਨਿਸਤਾਰਾ, ਹਰ ਹਰ ਧਿਆਏ ਮਨ ਮੇਰੇ ਮਨ ਧਿਆਏ, ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ, ਰਹਾਉ ਤੁਰ ਭਗਤ ਜਨਾ ਕੋ ਬਖਸਿਆ, ਹਰ ਅੰਮ੍ਰਿਤ ਭਗਤ ਭੰਡਾਰਾ, ਮੂਰਖ ਹੋਵੈ ਸੋ ਉਨਕੀ ਰੀਸ ਕਰੇ, ਤਿਸ ਹਲਤ ਪਲਤ ਮੁਹਕਾਰਾ, ਸੇ ਭਗਤ ਸੇ ਸੇਵਕਾਂ, ਜਿਨ੍ਹਾਂ ਹਰ ਨਾਮ ਪਿਆਰਾ, ਤਿੰਨ ਕੀ ਸੇਵਾ ਤੇ ਹਰ ਪਾਈ ਐ, ਸਿਰ ਨਿੰਦਕ ਕੇ ਪਵੈ ਇਸ਼ਾਰਾ, ਜਿਸ ਕਰ ਬਿਰਤੀ ਸੋਈ ਜਾਣੇ, ਜੁਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਚਹੁ ਪੀੜੀ ਆਦਿ ਜੁਗਾਦ ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ, ਸੂਹੀ ਮਹੱਲਾ ਚੌਥਾ, ਜਿੱਥੇ ਹਰ ਅਰਾਧੀਐ ਤਿੱਥੇ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿਦ ਲਿਆ ਨਾ ਜਾਈ, ਹਰ ਤਨ ਸਾਂਚੀਏ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ, ਰਹਾਓ ਸਤ ਸੰਗਤੀ ਸੰਗ ਹਰ ਤਨ ਖੱਟੀਐ, ਹੋਰਥੈ ਹੋਰਥ ਉਪਾਏ, ਹਰ ਤਨ ਕਿਨੇ ਨਾ ਕਿਤੇ ਨਾ ਪਾਈ, ਹਰ ਰਤਨੇ ਕਾ ਵਪਾਰੀਆਂ, ਹਰ ਰਤਨ ਤਨ ਵਿਹਾਜੈ, ਕੱਚੇ ਕੇ ਵਪਾਰੀਐ, ਵਾਕ ਹਰ ਤਨ ਲਿਆ ਨਾ ਜਾਈ, ਹਰ ਤਨ ਰਤਨ ਜਵੇ ਹਿਰ ਮਾਣਕ, ਹਰ ਧੰਨੇ ਨਾਲ ਅੰਮ੍ਰਿਤ ਵੇਲੇ ਬਤੈ, ਹਰ ਭਗਤੀ ਹਰ ਲਿਵਲਾਈ, ਹਰ ਤਨ ਅੰਮ੍ਰਿਤ ਵੇਲੇ ਬਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਕੁੱਠੇ ਨਾਹੀ, ਹਲਤ ਪਲਤ ਹਰ ਧੰਨੇ ਕੀ ਭਗਤਾਂ ਕੋ ਮਿਲੀ ਵਿੜਿਆਈ, ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ, ਇਹੋ ਹਰ ਧਨ ਅਗਨੀ ਤਸਕਰੈ ਪਾਣੀਏ, ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ, ਹਰ ਧਨ ਕੋ ਉੱਚਕਾ ਨੇੜ ਨਾ ਆਵਈ, ਜਮ ਜਗਾਤੀ ਡੰਡ ਨਾ ਲਗਾਈ, ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿਨਾ ਇੱਕ ਵਿਖ ਨਾਲ ਨਾ ਜਾਈ, ਹਲਤੇ ਵਿੱਚ ਸਾਕਤ ਦੁਹੇਲੇ ਪਏ, ਹੱਥੋਂ ਛੁਟਕ ਗਿਆ ਅੱਗੇ ਪਲਤ, ਸਾਕਤ ਹਰ ਦਰਗਹਿ ਢੋਈ ਨਾ ਪਾਈ,
ਇਸ ਹਰ ਧੰਨੇ ਕਾ ਸਾਹੋ ਹਰ ਆਪ ਹੈ ਸੰਤੋ, ਜਿਸਨੂੰ ਦੇ ਸੋ ਹਰ ਧਨ ਲੱਦ ਚਲਾਈ, ਇਸ ਹਰ ਧੰਨੇ ਕਾ ਟੋਟਾ ਕਦੇ ਨ ਆਵਈ, ਜਨ ਨਾਨਕ ਕੋ ਗੁਰ ਸੋ ਜੀ ਪਾਈ, ਸੋਹੀ ਮਹੱਲਾ ਚੌਥਾ, ਜਿਸਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੈ ਸੋ ਭਗਤ ਸੋ ਪਰਵਾਨ, ਤਿਸ ਕੀ ਮਹਿਮਾ ਕਿਆ ਵਰਨੀਐ, ਜਿਸਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ, ਗੋਬਿੰਦ ਗੁਣ ਗਾਈਏ ਜੀਓ, ਲਾਏ ਸਤਿਗੁਰ ਨਾਲ ਧਿਆਨ ਰਹਾਓ, ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ, ਜਿਸ ਤੇ ਪਾਈਏ ਪਰਮ ਨਿਧਾਨ, ਜੋ ਦੂਜੇ ਪਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਵ ਦੇ, ਸੋ ਨਿਹਫਲ ਸਭ ਅਗਿਆਨ, ਜਿਸਨੂੰ ਪ੍ਰਤੀਤ

ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾ ਹੈ ਤਿਹਾ ਹੂੰ ਕਰੀ ਬਖਿਆਨ। ਸੂਹੀ ਮਹੱਲਾ ਚੌਥਾ ਘਰ ਸਤਮਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਤਰਸੋਈ, ਜਿਉਂ ਪਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨ ਕੋਈ ਰਹਾਉ। ਮੈਂ ਤਾਣ ਦਿਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਧਰੀਜੈ, ਬੱਕਰੀ ਸਿੰਘ ਇੱਕ ਤੇ ਥਾਈ ਰਾਖੈ, ਮਨ ਹਰ ਜਪ ਭਰਮ ਪੋ ਦੂਰ ਕੀਜੈ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ, ਤਿਉ ਨਾਨਕ ਸਾਧ ਜਨਾ ਜਗਤ ਸਭ ਆਣ ਸਭ ਪੈਰੀ ਪਾਏ। ਸੂਹੀ ਮਹੱਲਾ ਚੌਥਾ, ਤੂੰ ਕਰਤਾ ਸਭ ਕਿਛ ਆਪੇ ਜਾਣੈ, ਕਿਆ ਤੁਧ ਪਹਿ ਆਖ ਸੁਣਾਈਐ, ਬੁਰਾ ਭਲਾ ਤੁਧ ਸਭ ਕਿਛ ਸੂਝੈ, ਜਿਹਾ ਕੋ ਕਰੇ ਤਿਹਾ ਕੋ ਪਾਈਐ। ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣ ਹੈ, ਬੁਰਾ ਭਲਾ ਤੁਧ ਸਭ ਕਿਛ ਸੂਝੈ, ਤੁਧ ਭਾਵੈ ਤੇ ਬਹਿ ਬੁਲਾਵੈ ਰਹਾਉ। ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨਖ ਭਗਤ ਕਰਾਈ, ਏਕਨਾ ਸਤਿਗੁਰ ਮੇਲ ਸੁਖ ਦੇਵ ਹੈ, ਇੱਕ ਮਨਮੁਖ ਧੰਦ ਪਿਟਾਈ। ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਧ ਸਭਨ ਸਿਰ ਸਭਨਾ ਸਿਰ ਲਿਖਿਆ ਲੇਖ, ਜਿਹੀ ਤੂੰ ਨਦਰ ਕਰੇ ਤੇਹਾ ਕੋ ਹੋਵੈ, ਬਿਨ ਨਦਰੀ ਨਾਹੀ ਕੋ ਭੇਖ। ਤੇਰੀ ਵਡਿਆਈ ਤੂੰ ਹੈ ਜਾਣੈ, ਸਭ ਤੁਧ ਨੂੰ ਨਿੱਤ ਧਿਆਏ, ਜਿਸ ਨੂੰ ਤੁਧ ਪਾਵੈ ਤਿਸ ਨੂੰ ਤੂੰ ਮਿਲ ਹੈ, ਜਿਨ ਨਾਨਕ ਸੋ ਥਾਈ ਪਾਏ। ਸੂਹੀ ਮਹੱਲਾ ਚੌਥਾ, ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਆਰੋਗ ਪਏ, ਗੁਰਬਚਨੀ ਜਿਨ ਜਪਿਆ ਮੇਰਾ ਹਰ ਹਰ, ਤਿਨ ਕਹਿ ਹਉ ਮੈਂ ਰੋਗ ਗਏ ਰਹਾਉ। ਬ੍ਰਹਮਾ ਬਿਸਨ ਮਹਾਂਦੇਉ ਤ੍ਰੈ ਗੁਣ, ਰੋਗੀ ਵਿੱਚ ਹਉ ਮੈਂ ਕਾਰ ਕਮਾਈ, ਜਿਨ ਕੀਏ ਤਿਸੇ ਨਾ ਚਿੱਤ ਹੈ ਬਪੁੜੇ, ਹਰ ਗੁਰਮੁਖ ਸੋ ਜੀ ਪਾਈ। ਹੋਮੇ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁੱਖ ਭਾਰੀ, ਗੁਰਪ੍ਰਸਾਦੀ ਕੋ ਬਿਰਲਾ ਛੂਟੈ, ਤਿਸ ਜਨ ਕੋ ਹਉ ਬਲਿਹਾਰੀ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਤਾਂ ਕਾ ਰੂਪ ਅਪਾਰੋ, ਨਾਨਕ ਆਪੇ ਵੇਖਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਸੂਹੀ ਮਹੱਲਾ ਚੌਥਾ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉਂ ਹਰ ਭਾਵੈ ਤਿਉਂ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕ ਹੈ, ਜਿਉਂ ਭਾਵੈ ਤਿਵੈ ਬਖਸ਼ ਰਹਾਉ। ਸਭ ਜੀਓ ਪਿੰਡ ਦੀਆ ਤੁਧ ਆਪੇ ਕਾਰੇ ਲਾਇਆ, ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੈ, ਜਿਹਾ ਤੁਧ ਤੁਰ ਲਿਖ ਪਾਇਆ। ਪੰਚ ਤਤ ਕਰ ਤੁਧ ਸਿਰਸ਼ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੈ, ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ, ਇੱਕ ਮਨਮੁਖ ਕਰੇ ਸੇ ਰੋਵੈ। ਹਰ ਕੀ ਵਿਡਿਆਈ ਹੂੰ ਆਖ ਨਾ ਸਾਕਾਂ, ਹਉ ਮੂਰਖ ਮੁਗਦ ਨਿਚਾਣ, ਜਨ ਨਾਨਕ ਹਰ ਬਖਸ ਲੈ ਮੇਰੇ ਸੁਆਮੀ, ਸਰਨਾਗਤ ਪਿਆ ਅਜਾਣ। ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਾਜੀ ਗਰਜੈ ਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਤਬ ਏਕੋ ਏਕ ਓਂਕਾਰਾ। ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਥੇ ਗਇਓ ਉਹ ਕਤ ਤੇ ਆਇਓ ਰਹਾਓ। ਜਲ ਤੇ ਉੱਠੇ ਅਨਕ ਤਰੰਗਾ, ਕਣਕ ਭੁੱਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਸਹਿਸ ਕਟਾ ਮਹਿ ਏਕ ਆਕਾਸ,
ਘੱਟ ਫੂਟੇ ਤੇ ਉਹੀ ਪਰਗਾਸ ਪਰਮ ਲੋਭ ਮੋਹ ਮਾਇਆ ਵਿਕਾਰ ਪਰਮ ਛੂਟੇ ਤੇ ਏਕੰਕਾਰ ਉਹ ਬਨਾਸੀ ਬਿਨਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੂਰੇ ਹਉ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਸੋਹੀ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਹੋਏ ਤੁਝ ਬਿੰਦੂ ਜਾ ਨਾਹੀ ਕੋਏ ਜੋ ਜਨ ਸੇਵੈ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸਰਣ ਪੂਰਨ ਦਿਆਲਾ ਤੁਝ ਬਿਨ ਕਵਨ ਕਰੇ ਪ੍ਰਤਪਾਲਾ ਰਹਾਓ ਜਲ ਥਲ ਮਹੀਲ ਰਹਿਆ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਛੂ ਨ ਪਾਈਐ ਸਾਚ ਲੱਗੇ ਤਾਂ ਹਉਮੈ ਜਾਈਐ ਜਿਸਨੂੰ ਲਾਏ ਲਏ ਸੋ ਲਾਗੈ ਗਿਆਨ ਰੰਤਰ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਧ ਪਾਵੈ ਤਾਂ ਆਣਹਿ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਿਨ ਨਾਨਕ ਪ੍ਰਭ ਸਦਾ ਧਿਆਏ ਸੂਹੀ ਮਹੱਲਾ ਪੰਜਵਾਂ ਧਨ ਸੁਹਾਗਣ ਜੋ ਪ੍ਰਭੂ ਪਛਾਣੈ ਮਾਨੈ ਹੁਕਮ ਤਜੇ ਅਭਿਮਾਨੈ ਪ੍ਰੇ ਸਿਓ ਰਾਤੀ ਰਲੀਆਂ ਮਾਨੈ ਸੁਨ ਸਕੀਏ ਪ੍ਰਭ ਮਿਲਨ ਨਿਸਾਨੀ ਮੰਤਨ ਅਪਤ ਜਲਾਜ ਲੁਕਾਨੀ ਰਹਾਉ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭਾਵੈ ਸਾਲ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨ ਪਾਵੈ ਫਿਰ ਪਛਤਾਵੈ ਜਬ ਰੈਣ ਬਿਹਾਵੈ ਕਰਮਹੀਣ ਮਨਮੁਖ ਦੁਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਸੂਹੀ ਮਹੱਲਾ ਪੰਜਵਾਂ ਗ੍ਰਹਿ ਬਸ ਗੁਰ ਕੀਨਾ ਹੋ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਨ ਕਹਾਂ ਗੁਣ ਕੰਤ ਪਿਆਰੇ ਸੁਗੜ ਸਰੂਪ ਦਿਆਲ ਮੁਰਾਰੇ ਰਹਾਉ ਸਤ ਸਿਗਾਰ ਪੋ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਪਖਾਇਆ ਕੰਗਨ ਬਸਤਰ ਗਹਿਣੇ ਬਣੇ ਸੁਹਾਵੈ ਧਨ ਸਭ ਸੁਖ ਪਾਵੈ ਜਾਂ ਫਿਰ ਕਰ ਆਵੈ ਗੁਣ ਕਾਮਣ ਕਰ ਕੰਤ ਰਜਾਇਆ ਬਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਯ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਬਛਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਿਨ ਨਾਨਕ ਪਿਰ ਤਨ ਮਿਲ ਸੁਖ ਪਾਇਆ ਸੂਹੀ ਮਹੱਲਾ ਪੰਜਵਾਂ ਅਮਕਿਓ ਹਿਓ ਮਿਲਮ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰੇ ਜਾਈ ਸੁਨਤ ਸਦੇਸਰੋ ਪ੍ਰੇ ਗ੍ਰਹਿ ਸੇਜ ਵਿਛਾਈ ਭਰਮ ਭਰਮ ਆਇਓ ਤੋ ਨਦਰ ਨ ਪਾਈ ਕਿਨ ਬਿਦ ਹੀਰੋ ਧੀਰੇ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਉ ਏਕਾ ਸੇਜ ਬਿਛੀ ਤਨ ਕੰਤਾ ਤਨ ਸੂਤੀ ਫਿਰ ਸਦ ਜਗੰਤਾ ਪਿਓ ਮਦਰੋ ਧਨ ਮਤ ਬੰਤਾ ਧਨ ਜਾਗੇ ਜੇ ਫਿਰ ਬੋਲੰਤਾ ਭਈ ਨਰਾਸੀ ਬਹੁ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਝਾਗੇ ਖਿਨ ਰਹਿ ਨ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗ ਹੈ ਭਇਓ ਕਿਰਪਾਲ ਸਤ ਸੰਗ ਮਿਲਾਇਆ ਬੁਝੀ ਤਪਤ ਕਰਹਿ ਫਿਰ ਪਾਇਆ ਸਗਲ ਸਿਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਾ ਤੈ ਪਿਰ ਹੈ ਭਾਈ ਖੁੱਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੇ ਦਤਾਰੇ ਬਹਿ ਖਰੀਦ ਕਿਆ ਕਰੇ ਚਤੁਰਾਈ ਇਹ ਜੀਉ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰ ਦਰਸ਼ਨ ਕੋ ਹਮ ਬਾਰੇ ਰਹਾਉ ਪ੍ਰਭ ਦਾਤਾ ਮੋਹਿ ਦੀਨ ਪੇਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗੰਮ ਅਪਾਰੇ ਕਿਆ ਸੇਵ ਕਮਾਵੋ ਕਿਆ ਕਹਿ ਰਜਾਵੋ ਬਿਧ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਏ ਅੰਤ ਨਾ ਲਹੀਐ ਮੰਤਰ ਸਹਿ ਚਰਨਾਰੇ ਪਾਵੋ ਦਾਨ ਪੀਠ ਹੋਏ ਮਾਂਗੋ ਮੁਖ ਲਾਗੈ ਸੰਤ ਰਿਨਾਰੇ ਜਨ ਨਾਨਕ ਕੋ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸਤਾਰੇ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ
ਸੇਵਾ ਥੋਰੀ ਮੰਗਨ ਪਹੁ ਬਹੁਤਾ ਮਹਿਲ ਨ ਪਾਵੇ ਕਹਿ ਤੋ ਪਹੁਤਾ ਜੋ ਪ੍ਰੇਮਾਨੇ ਤਿੰਨ ਕੀ ਰੀਸਾ ਕੂੜੇ ਮੂਰਖ ਕੀ ਹਾਠੀ ਸਾ ਰਹਾਓ ਪੇਖ ਦਿਖਾਵੇ ਸੱਚ ਨਾ ਕਮਾਵੇ ਕਹਿ ਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨੀ ਪ੍ਰੀਤ ਕਹੇ ਮੁਖ ਰਾਤਾਂ ਕਹੋ ਨਾਨਕ ਪ੍ਰਭਿਨੋ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੂਰਨ ਸੁਭਾਈ ਰਹਾਓ ਤੁਮ ਸੁਖਦਾਤੇ ਪੁਰਖ ਸੁਭਾਈ ਰਹਾਓ ਦੂਜਾ ਸੁਹੀ ਮਹੱਲਾ ਪੰਜਵਾਂ ਬੁਰੇ ਕਾਮ ਕੋ ਉੱਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔਸਰ ਆਪਣਾ ਬੁਝੇ ਨਾ ਆਨਾ ਮਾਇਆ ਮੋਹੇ ਰੰਗ ਲਪਟਾਨਾ ਰਹਾਓ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਸਾਧ ਜਨਾ ਕਾ ਦਰਸ਼ਨ ਡੀਠਾ ਕਬੂ ਨਾ ਸਮਝੇ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਓ ਵਿਖੇ ਨਾਦ ਕਰਨ ਸੁਨ ਪੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਦਿਸ਼ਟ ਨਾਹੀ ਰੇ ਪੇਖਤ ਅੰਧੇ ਛੋੜ ਜਾਹੇ ਝੂਠੇ ਸਭ ਤੰਦੇ ਰਹਾਓ ਕਹੋ ਨਾਨਕ ਪਰ ਬਖਸ਼ ਕਰੀਜੈ ਕਰ ਕਿਰਪਾ ਮੁਹਿ ਸਾਧ ਸੰਗ ਦੀਜੈ ਤੁਖ ਚ ਪਾਈਏ ਜੋ ਹੋਈਏ ਰੇਨਾ ਜਿਸ ਬੁਝਾਏ ਤਿਸ ਨਾਮ ਲੈਣਾ ਰਹਾਓ ਸੁਹੀ ਮਹੱਲਾ ਪੰਜਵਾਂ ਕਰਮੇ ਠਾਕੁਰ ਨਦਰ ਨ ਆਵੈ ਗਲ ਪਾਹਣ ਲੈ ਲਟਕਾਵੈ ਭਰਮੇ ਪੂਲਾ ਸਾਕਤ ਫਿਰਤਾ ਨੀਰ ਬਰੋਲੇ ਖਪ ਖਪ ਮਰਤਾ ਰਹਾਓ ਜਿਸ ਪਾਹਣ ਕੋ ਠਾਕੁਰ ਕਹਿਤਾ ਉਹ ਪਾਹਣ

ਵੇਖਤ ਊਟ ਸਿਧਾਰਾ ਊਚ ਤੇ ਊਚ ਤਾਂ ਕਾ ਦਰਬਾਰਾ ਕਈ ਜੰਤ ਬਿਨਾਹ ਉਪਾਰਾ ਦੂਸਰ ਹੋਵਾ ਨਾ ਹੋਈ ਦੂਸਰ ਹੋਵਾ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹਿਲਾ ਪੰਜਵਾਂ ਸਿਮਰ ਸਿਮਰ ਤਾਂ ਕਹੋ ਜੀਵਾਂ ਚਾਰਣ ਕਮਲ ਤੇਰੇ ਧੋਈ ਧੋਈ ਪੀਵਾਂ ਸੋ ਹਰ ਮੇਰਾ ਅੰਤਰ

ਅੱਲਾ ਪੰਜਵਾਂ ਜੀਵਤ ਮਰੇ ਪੂਜੇ ਪ੍ਰਭ ਸੋਈ ਤੇ ਜਨ ਕਰਮ ਪ੍ਰਾਪਤ ਹੋਈ ਸੁਣ ਸਾਜਨ ਦੂਤਰ ਤਰੀਏ ਮਿਲ ਸਾਧੂ ਹਰ ਨਾਮ ਉਚਰੀਏ ਰਾਓ ਏਕ ਬਿਨਾ ਦੂਜਾ ਨਹੀਂ ਜਾਣੈ ਘੜ ਘੜ ਅੰਤਰ ਪਾਰ ਬ੍ਰਹਮ ਪਛਾਣੈ ਜੋ ਕਰੇ ਸੋਈ ਪਰਮਾਨੇ ਆਦ ਅੰਤ ਕੀ ਮਤ ਜਾਣੇ ਕੌ ਨਾਨਕ ਤਿਸ ਜਨ ਬਲਹਾਰੀ ਜਾ ਕੇ ਹਿਰਦੇ ਵਸੈ ਮੁਰਾਰੀ ਸੁਹੀ ਮਹਿਲਾ ਪੰਜਵਾਂ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸਿਸ਼ਟ ਕਉ ਦੇ ਆਧਾਰ ਗੁਰ ਕੇ ਚਰਨ ਕਮਨ ਮਨ ਧਿਆਏ ਦੂਖ ਦਰਦ ਇਸ ਤਨ ਤੇ ਜਾਏ ਰਾਓ ਭਾਉ ਜਲ ਡੂਬਤ ਸਤਿਗੁਰ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰ ਕੀ ਸੇਵਾ ਕਰੋ।

ਸਾਤ ਸੁਖ ਸਹਿਜ ਮਨ ਆਵੇ ਸਾਤ ਸਤਿਗੁਰ ਕੀ ਰਹਿਣ ਵਟ ਭਾਗੀ ਪਾਵੇ ਨਾਨਕ ਗੁਰ ਕਉ ਸਦ ਬਲ ਜਾਵੇ ਸੁਹੀ ਮਹਿਲਾ ਪੰਜਵਾਂ ਗੁਰੂ ਆਪਣੇ ਉੱਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ

ਸਾਜਨ ਸੁਖਬੰਧ ਭਾਈ ਜਤ ਕਤ ਪੇਕੋ ਹਰ ਸੰਗ ਸਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਾਓ ਪਾਰ ਬ੍ਰਹਮ ਜਪ ਪਾਰ ਬ੍ਰਹਮ ਜਪ ਹਰ ਸਨਾ ਕੋਟ ਆਵਤ ਸਬੇਦਤਨਾ ਹਰ ਚਰਨ ਸਰਨ ਗੜ ਕੋਟ ਹਮਾਰੇ ਕਾਲ ਕੰਟਕ ਜਮ ਤਿਸਨੇ ਮਾ ਤਿਸਨੇ ਬਿਦਾਰੇ ਨਾਨਕ ਦਾਸ ਸਦਾ ਬਲਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੋਹੀ ਮਹਿਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾਂ ਆਨੰਦ ਵਿਨੋਦ ਮੰਗਲ ਸੁਖਤਾਹਾਂ।

ਉਤਸਾਹ ਨਾਨਕ ਦਾ ਸਰਸਨ ਸਮਾਹ ਸੂਹੀ ਮਹਿਲਾ ਪੰਜਵਾਂ ਬੇਕੁੰਡ ਨਗਰ ਜਾ ਸੰਤ ਵਾਸਾ ਪ੍ਰਭ ਚਰਨ ਕਮਰਿਤ ਮਾਹੀ ਨਿਵਾਸਾ ਸੁਣ ਮਨ ਤਨ ਤੁਜ ਸੁਖ ਦਿਖਲਾਓ ਹਰ ਅਨਿਕ ਵਿੰਜਨ ਤੁਜ ਭੋਗ ਪਹੁੰਚਾਓ ਰਾਓ ਅੰਮ੍ਰਿਤਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਂ ਕੇ ਬਰਨੇ ਨਜਾਹੀ ਲੋਭ ਮੂਆ ਤਸਨਾ ਬੁਝ ਥਾਕੀ ਪਾਰ ਬ੍ਰਹਮ ਕੀ ਸੰਦਨ ਤਾਂ ਕੀ ਜਨਮ ਜਨਮ ਕੇ ਪੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹਿਲਾ ਪੰਜਵਾਂ ਅਨਿਕ ਵਿੰਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾ ਲਿਓ ਜਨੇ ਆਪਣਾ ਉਰਜ ਪਰਯੋਗ ਜਾਲ ਜਗ ਸੁਪਨਾ ਰਾਓ ਪਰਬਤ ਦੋਖ ਮਹਾਂ ਬਿਕਰਾਲਾ

ਹੀ ਰਹਿਣ ਦਿਨ ਗਾਓ ਜੀਵਤ ਮਰਤ ਨੇਚਰ ਪਾਵ ਥਾਉ ਸੋ ਸਾਹੂ ਸੇਵ ਜਿਤ ਤੋਟ ਨਿਆਵੇ ਖਾਤ ਖਰਚਤ ਸੁਖ ਅਨੰਦ ਵਿਹਾਵੇ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਤੇ ਆਇਆ ਸੂਹੀ ਮਹਿਲਾ ਪੰਜਵਾਂ ਗੁਰਪੁਰੇ ਜਪੇ ਦਿਆਲ ਦੁਖ ਬਿਨਸੇ ਪੂਰਨ ਬਈ ਕਾਲ ਪੇਕ ਪੇਕ ਜੀਵਾਂ ਦਰਸ ਤੂੰ ਮਾਰਾ ਚਰਨ ਕਮਲ ਜਾਈ ਬਲਹਾਰਾ ਤੁਝ ਬਿਨ ਠਾਕੁਰ ਕਵਨ ਹਮਾਰਾ ਰਾਉ ਸਾ ਸੰਗ ਸਿਉ ਪ੍ਰੀਤ ਬਣੀ ਆਈ ਪੂਰਵ ਕਰਮ ਲਿਖਤ ਤੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਾਨ ਸਾਕੇ ਤੀਨੇ ਤਾਪ ਨਿਮਕ ਨਿਬਸਰੇ ਹਰ ਚਰਨ ਤੁਮਾਰੇ ਨਾਨਕ ਮਾਂਗੇ ਦਾਨ ਪਿਆਰੇ ਸੂਹੀ ਮਹਿਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨ ਹਰ ਨਾਮ ਵਿਚਾਰੇ ਸੁਣ ਬੇਨੰਤੀ ਪ੍ਰਭ ਦੀਨ ਦਿਆਲਾ ਸਾਧ ਗਾਵੇ ਗੁਣ ਸਦਾ ਰਸਾਲਾ ਰਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਸਨੇਰਾ ਜਾਨਕੀ ਪੂਕ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਉਣ ਹਾਰ ਰਾਮ ਰਮਤ

ਬਾਣੀ ਜੋ ਜੋ ਜਪੈ ਤਿਸਕੀ ਗਤ ਹੋਵੇ ਹਰ ਹਰ ਨਾਮ ਨਿਤ ਨਰਸਨ ਬਖਾਣੀ ਰਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮੈਂ ਪਰਵੇਸਾ ਸਾਧੂ ਦੂਰ ਮੁਖ ਮਸਤਕ ਲਾਏ ਨਾਨਕ ਉਦਰੇ ਹਰ ਗੁਰ ਸਰਣਾਏ ਸੂਹੀ ਮਹਿਲਾ ਪੰਜਵਾਂ ਘਰ ਤੀਜਾ ਗੋਵਿੰਦਾ ਗੁਣ ਗਾਉ ਦਯਾਲਾ ਦਰਸ਼ਨ ਦੇਵ ਪੂਰਨ ਕਿਰਪਾਲਾ ਰਾਓ ਕਰ ਕਿਰਪਾ ਤੁਮ ਹੀ ਪ੍ਰਤਪਾਲਾ ਜਿਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚਲੇ।

ਤਲ ਦੁਰਮੁਖ ਲਾਓ, ਮਿਸ਼ਟ ਬਚਨ ਬੇਨਤੀ ਕਰੋ, ਦੀਨ ਕੇ ਨਿਆਏ ਤਾਜੀ ਅਪਮਾਨ ਸਰਣੀ ਪਰੋ, ਹਰ ਗੁਣ ਨਿਧ ਪਾਈ ਆਓ ਲੋਕਨ ਪੁਨੇ ਪੁਨੇ ਕਰੋ, ਜਨਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚੋ, ਬੰਦੋ ਬਾਰ ਬਾਰ ਚਿਤਵੋ ਮਨ ਆਸਾ ਕਰੋ, ਜਨਕਾ ਸੰਗ ਮਾਂਗੋ ਨਾਨਕ ਕਹੋ ਪ੍ਰਭ ਦਇਆ ਕਰ, ਦਾਸ ਚਰਨੀ ਲਾਗੋ ਸੂਹੀ ਮਹਿਲਾ ਪੰਜਵਾਂ, ਜਿਨ ਮੋਹੇ ਬ੍ਰਹਮੰਡ ਖੰਡ

ਪ੍ਰਿਆ ਰਹਾਉ। ਨਿਰਗੁਣ ਹਰੀਆ ਸਰਗੁਣ ਧਰੀਆ, ਅਨਕ ਕੋਠਰੀਆ ਭਿੰਨ ਭਿੰਨ ਭਿੰਨ ਕਰੀਆ, ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪਿਰੀਆ, ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ, ਕੀਰਤਨ ਜੁਰੀਆ ਬਹੁਵਿਧ ਫਿਰੀਆ, ਪਰ ਕੋਹਰੀਆ ਵਿਘਨ ਵਿਖਨਾ ਘਿਰੀਆ, ਅਬ ਸਾਧੂ ਸੰਗ ਪਰੀਆ ਹਰ ਦੁਆਰੇ ਖਰੀਆ ਦਰਸ਼ਨ ਕਰੀਆ, ਨਾਨਕ ਗੁਰ ਮਿਰੀਆ ਬਹੁਰ ਨ ਫਿਰੀਆ, ਸੂਹੀ ਮਹੱਲਾ ਪੰਜਵਾਂ।

ਬੇਭੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾਂ ਮਨ ਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ।

ਸਮਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਿਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਚੜਾਏ ਆਪਣੀ ਭਗਤ ਪ੍ਰਭ ਆਪ ਕਰਾਈ।

ਮਹਲਾ ਪੰਜਵਾਂ। ਜਬ ਕਛ ਨ ਸੀਓ ਤਬ ਕਿਆ ਕਰਤਾ, ਕਵਨ ਕਰਮ ਕਰ ਆਇਆ, ਆਪਣਾ ਖੇਲ ਆਪ ਕਰ ਦੇਖੈ, ਠਾਕੁਰ ਰਚਨ ਰਚਾਇਆ। ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ, ਆਪੇ ਕਰਤਾ ਆਪ ਕਰਾਏ, ਸਰਬ ਨਿਰੰਤਰ ਸੋਈ ਰਹਾਉ। ਗਣਤੀ ਗਣੀ ਨਾ ਛੁਟੈ ਕਤਹੂੰ, ਕਾਚੀ ਦੇਹੇ ਆਣੀ। ਕਿਰਪਾ ਕਰੋ ਪ੍ਰਭ ਕਰਨੇ ਹਾਰੈ, ਤੇਰੀ ਬਖਸ਼ ਨਿਰਾਲੀ। ਜੀਵ ਜਾਣਤ ਸਭ ਤੇਰੇ ਕੀਤੇ, ਘੱਟ ਘੱਟ ਤੂੰ ਹੀ ਧਿਆਈਐ। ਤੇਰੀ ਗਤ ਮਿਤ ਤੂੰ ਹੈ ਜਾਣੈ, ਕੁਦਰਤ ਕੀਮ ਨਾ ਪਾਈਐ। ਨਿਰਗੁਣ ਮੁਗਧ ਅਜਾਣ ਅਗਿਆਨੀ, ਕਰਮ ਧਰਮ ਨਹੀਂ ਜਾਣਾ। ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ। ਸੋਈ ਮਹੱਲਾ ਪੰਜਵਾਂ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪਰਵਾਨ ਗਣੀ ਸਹੀ ਏ ਆਏ, ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ, ਕੇਸਾਂ ਕਾ

ਮਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜ

ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਉ ਬਲਿਹਾਰਾ ਮੇਰੇ ਰਾਮ ਰਾਏ ਜਿਉ ਰਾਖੈ ਤਿਉ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ

ਦੁਸ਼ਟ ਲੈ ਸਾਧੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾਂ ਸਗਲ ਤਿਆਗ ਗੁਰਸਰਨੀ ਆਇਆ ਰਾਖੋ ਰਾਖਣ ਹਾਰੇ ਜਿਤ ਤੂੰ ਲਾਵੈ ਤਿਤ ਹਮ ਲਾਗੈ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾਉ ਹਾੜ ਪੈਰ ਪ੍ਰਭ ਆਪਣਾ ਧਿਆਈਏ ਗੁਰ ਪ੍ਰਸਾਦ ਪਉ ਤਰੀਏ ਆਪ ਤਿਆਗ ਹੋਈਏ ਸਭ ਰੇਣਾ ਜੀਵਤਿਆਂ ਇਉਂ ਮਰੀਏ ਸਫਲ ਜਨਮ ਤਿਸਕਾ ਜਗ ਪੀਤਰ ਸਾਧ ਸੰਗ ਨਾਉ ਜਾਪੈ ਸਗਲ ਮਨੋਰ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੈ ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਅਵਗਣ ਮੈਂ ਗੁਣ ਨਹੀਂ ਕੋਈ

ਜਾਂ ਕੰਤੇ ਭਾਵ ਹੈ, ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ, ਸੁਰਤ ਮਤ ਨਾ ਹੀ ਚਤੁਰਾਈ, ਕਰ ਕਿਰਪਾ ਪ੍ਰਭ ਲਾਭੋ ਪਾਈ, ਖਰੀ ਸਿਆਣੀ ਕੰਤ ਨ ਭਾਣੀ, ਮਾਇਆ ਲਾਗੀ ਭਰਮ ਭੁਲਾਣੀ, ਹੋਮੈ ਜਾਈ ਤਾਂ ਕੰਤ ਸਮਾਈ, ਤਉ ਕਾਮਣ ਪਿਆਰੇ ਨਵ ਨਿਧ ਪਾਈ, ਅਨਕ ਜਨਮ ਵਿਸ਼ਰਤ ਦੁਖ ਪਾਇਆ, ਕਰ ਗਹਿ ਲਿਓ ਪ੍ਰੀਤਮ ਪ੍ਰਭ ਰਾਇਆ, ਪਾਣਤ ਨਾਨਕ ਸੋ ਹੈ ਪੀ ਹੋਸੀ, ਜੈ ਭਾਵੈ ਪਿਆਰਾ ਤੈ ਰਾਵੇਸੀ, ਸੂਹੀ ਮਹੱਲਾ ਪਹਿਲਾ ਕਰ ਨਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕੱਚਾ ਰੰਗ ਕੁਸੰਬਕਾ ਥੋੜਿਆ ਦਿਨ ਚਾਰ ਜੀਓ, ਬਿਨ ਨਾਮੈ ਭਰਮ ਭੂਲੀਆ, ਠੱਗ ਮੁੱਠੀ ਕੂੜ ਆਰ ਜੀਓ, ਸੱਚੇ ਸੇਤੀ ਰੱਤਿਆਂ ਜਨਮ ਨਾ ਦੂਜੀ ਵਾਰ ਜੀਓ, ਰੰਗੇ ਕਾ ਕਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ, ਰੰਗਣ ਵਾਲਾ ਸੇਵੀਐ ਸੱਚੇ ਸਿਉਂ ਚਿਤ ਲਾਏ ਜੀਓ, ਰਹਾਉ ਚਾਰੇ ਕੁੰਡਾਂ ਜੇ ਪਵੈ ਬਿਨ ਭਾਗਾਂ ਧਨ ਨਾਹੇ ਜੀਓ, ਅਵਗਣ ਮੁੱਠੀ ਜੇ ਫਿਰੈ ਬਦਕ ਥਾਏ ਨਾ ਪਾਹੇ ਜੀਓ, ਗੁਰ ਰਾਖੇ ਸਿ ਉਬਰੇ ਸਬਰ ਰਤੇ ਮਨ ਮਾਹੇ ਜੀਓ, ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਤਿੰਨ ਮੁੱਖ ਨਾਮ ਨਾ ਉਪਜੈ ਦੂਜੇ ਵਿਆਪੇ ਚੋਰ ਜੀਓ, ਮੂਲ ਨਾ ਬੁੱਝੈ ਆਪਣਾ ਸੇ ਪਸ਼ੂਆ ਸੇ ਢੋਰ ਜੀਓ, ਨਿਤ

ਸੋ ਰੰਗ ਦੇਖ ਭੁਲਾਇਆ, ਭੁੱਲ ਭੁੱਲ ਆਵੈ ਜਾਏ ਜੀਉ। ਨਦਰ ਪ੍ਰਭੂ ਤੇ ਛੂਟੀਏ, ਨਦਰੀ ਮੇਲ ਮਿਲਾਏ ਜੀਉ। ਗਾਫਲ ਗਿਆਨ ਬਿਹੂਣਿਆ, ਗੁਰਬਿਨ ਗਿਆਨ ਨਾ ਭਾਵ ਜੀਉ। ਖਿੰਚੋ ਤਾਣ ਬਿਗੁੱਚੀਏ, ਬੁਰਾ ਭਲਾ ਦੋਏ ਨਾਲ ਜੀਉ। ਬਿਨ ਸਬਦੈ ਪੈ ਰੱਤਿਆ, ਸਭ ਜੋਹੀ ਜਮਕਾਲ ਜੀਉ। ਜਿਨ ਕਰ ਕਾਰਨ ਧਾਰਿਆ, ਸਭਸੇ ਦੇ ਆਧਾਰ ਜੀਉ। ਸੋ ਕਿਉਂ ਮਨੋ ਵਿਸਾਰੀਏ, ਸਦਾ ਸਦਾ ਦਾਤਾਰ ਜੀਉ। ਨਾਨਕ ਨਾਮ ਨਾ ਬਿਸਰੇ, ਨੇ ਧਾਰਾਂ ਆਧਾਰ ਜੀਉ। ਸੋਹੀ ਮਹੱਲਾ ਪਹਿਲਾ, ਕਾਫੀ ਘਰ ਦਸਵਾਂ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਮਾਨਸ ਜਨਮ ਦੁਰਲੱਭ, ਗੁਰਮੁਖ ਪਾਇਆ। ਮੰਤਨ ਹੋਏ ਚੁਲੰਬ, ਜੇ ਸਤਿਗੁਰ ਭਾਇਆ। ਚੱਲੇ ਜਨਮ ਸਵਾਰ, ਵੱਖਰ ਸੱਚ ਲੈ। ਪਤ ਪਾਈ ਦਰਬਾਰ, ਸਤਿਗੁਰ ਸਾਵਦ ਭੈ ਰਹਾਉ। ਮੰਤਨ ਸੱਚ ਸਲਾਹੇ, ਸਾਚੇ ਮਨ ਪਾਇਆ। ਲਾਲ ਰਤਾ ਮਨ ਮਾਨਿਆ, ਗੁਰ ਪੂਰਾ ਪਾਇਆ। ਹਉ ਜੀਵਾਂ ਗੁਣਸਾਰ, ਅੰਤਰ ਤੂੰ ਵਸੈ। ਤੂੰ ਵਸੈ ਮਨ ਮਾਹੇ, ਸਹਿਜੇ ਰਸ ਰਸੈ। ਮੂਰਖ ਮਨ ਸਮਝਾਇਆ, ਆਖੋ ਕੀਤੜਾ। ਗੁਰਮੁਖ ਹਰ ਗੁਣ ਗਾਏ, ਰੰਗ ਰੰਗੇਤੜਾ। ਨਿਤ ਨਿਤ ਹਿਰਦੇ ਸਮਾਲ, ਪ੍ਰੀਤਮ ਆਪਣਾ। ਜੇ ਚੱਲੇ ਗੁਣ ਨਾਲ, ਨਾਹੀ ਦੁੱਖ ਸੰਤਾਪਣਾ। ਮਨਮੁਖ ਭਰਮ ਭੁਲਾਣਾ, ਨਾ ਤਿਸ ਰੰਗ ਹੈ। ਮਰਸੀ ਹੋਏ ਵਿਡਾਣਾ, ਮਨ ਤਨ ਭੰਗ ਹੈ। ਗੁਰ ਕੀ ਕਾਰ ਕਮਾਏ, ਲਾਹਾ ਕਰ ਆਣਿਆ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ। ਇੱਕ ਨਾਨਕ ਕੀ ਅਰਦਾਸ, ਜੇ ਤੁਦ ਭਾਵ ਸੀ। ਮੈਂ ਦੀਜੇ ਨਾਮ ਨਿਵਾਸ, ਹਰ ਗੁਣ ਗਾਵ ਸੀ। ਸੂਹੀ ਮਹੱਲਾ ਪਹਿਲਾ, ਜਿਉਂ ਆਰਣ ਲੋਹਾ ਪਾਏ, ਭੰਨ ਕਢਾਈਐ। ਤਿਉ ਸਾਕਤ ਜੋਨੀ ਪਾਏ, ਭਵੈ ਭਵਾਈਐ। ਬਿਨ ਬੂਜੈ ਸਭ ਦੁੱਖ, ਦੁੱਖ ਕਮਾਵਣਾ। ਹਉਮੈ ਆਵੈ ਜਾਏ, ਭਰਮ ਭੁਲਾਵਣਾ ਰਹਾਉ। ਤੂੰ ਗੁਰਮੁਖ ਰੱਖਣਹਾਰ, ਹਰ ਨਾਮ ਧਿਆਈਐ ਮੇਲੇ।

ਪਵਣ ਉਡਾਈਐ, ਇਹੋ ਕਿੱਥੇ ਕਰ ਅਵਤਾਕ ਮਹਿਲ ਨ ਪਾਈਐ, ਦੇਹੋ ਦੀਵੀ ਅੰਧ ਘੋਰ ਗਭ ਮੋਹਾਈਐ, ਗਰਭ ਮੁਸੇ ਕਰ ਚੋਰ ਕਿਸ ਰੋਆਈਐ, ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਐ, ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ, ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਐ, ਸਦਾ ਰਹੇ ਨਹਿ ਕਾਮ ਜੋ ਗੁਰਮਤ ਪਾਈਐ, ਰਾਤ ਦਿਹੈ ਹਰ ਨਾਉ ਮਨ ਵਸਾਈਐ, ਨਾਨਕ ਮੇਲ ਮਿਲਾਏ ਜੇ ਤੁਧ ਭਾਈਐ, ਸੂਹੀ ਮਹੱਲਾ ਪਹਿਲਾ, ਮਨੋ ਨ ਨਾਮ ਵਿਸਾਰ ਐਨਸ ਧਿਆਈਐ, ਜਿਉ ਰਾਖੇ ਕਿਰਪਾ ਧਾਰ ਤਿਵੈ ਸੁਖ ਪਾਈਐ, ਮੈਂ ਅੰਦੁਲੇ ਹਰ ਨਾਮ ਲੋਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨ ਮੋਹੈ ਮੋਹਣੀ ਰਹਾਓ, ਜੈ ਦੇਖੋ ਤੈ ਨਾਲ ਗੁਰ ਦੇਖਾ ਲਿਆ, ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ, ਸੇਵੀ ਸਤਿਗੁਰ ਭਾਏ ਨਾਮ ਨਿਰੰਜਣਾ, ਤੁਧ ਭਾਵੈ ਤਿਵੇ ਰਜਾਏ ਭਰਮ ਭਾਉ ਭੰਜਣਾ, ਜਨਮਤ ਹੀ ਦੁਖ ਲੱਗ

ਸ਼ਬਦ ਨਿਵਾਜਿਆ। ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ, ਆਪੇ ਰਿਹਾ ਸਮਾਏ ਸੋ ਬਿਸਮਾਦ ਭਇਆ। ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਦੂਰ ਅੰਤਰ ਪੀ ਤੂੰ ਹੈ। ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ ਰਾਗ। ਸੂਹੀ ਮਹੱਲਾ ਤੀਜਾ। ਕਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਮੇ ਹੀ ਤੇ ਸਭ ਕਿਛੁ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸ਼ਬਦ ਮਹਾਰਸ ਮਿੱਠਾ, ਬਿਨ ਚਾਖੈ ਸਾਧ ਨਾ ਜਾਪੈ। ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੈ। ਗੁਰਮੁਖ ਹੋਵੈ ਤਾਂ ਇੱਕੋ ਜਾਣੈ, ਹੋਮੈ ਦੁੱਖ ਨਾ ਸੰਤਾਪੈ। ਬਲਿਹਾਰੀ ਗੁਰੂ ਆਪਣੇ ਵਿੱਟੋਂ, ਜਿਨ ਸਾਚੇ ਸਿਉਂ ਲਿਵਲਾਈ। ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਿਹਾ ਸਮਾਈ ਰਹਾ। ਗੁਰਮੁਖ ਗਾਵੈ ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ। ਜਿਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ। ਮਨਮੁਖ ਅੰਧਾ ਅੰਧ ਘੁਮਾਵੈ, ਬਿਖ ਖੱਟੇ ਸੰਸਾਰੇ। ਮਾਇਆ ਮੋਹੇ ਸਦਾ ਦੁੱਖ ਪਾ

ਵਿਚਾਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੈ ਹੋਮੈ ਵਿੱਚ ਹੋ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੈ ਗੁਰਮੁਖ ਖੱਟੈ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਾਤਾ ਗੁਰ ਕੇ ਸਹਿਜ ਸੁਭਾਏ ਮਨਮੁਖ ਸਦ ਹੀ ਕੂੜੋ ਬੋਲੈ ਬਿਖ ਬੀਜੈ ਬਿਖ ਖਾਏ ਜਮਕਾਲ ਬਾਧਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਰ ਸਤ ਸਰ ਨਾਵਣ ਗੁਰਮੁਖ ਆਪ ਬਜਾਏ ਅੜਸਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਨ ਲੱਗੇ ਨਾ ਜਲਾਏ ਸੱਚੀ ਸਿਫਤ ਸੱਚੀ ਸਾਹ ਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਏ ਪਿਆਰੇ ਸੱਚੀ ਵਡਿਆਈ

ਸੱਚ ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰੂ ਭਾਏ ਜੋ ਇੱਛੇ ਸੋ ਫਲ ਪਾਏ ਨਾਨਕ ਤਿਸ ਦਾ ਸਭ ਕੁਛ ਹੋਵੈ ਜੇ ਵਿੱਚੋਂ ਆਪ ਗਵਾਏ ਸੁਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸੁਆਲਿਓ ਫਿਰ ਵਸੈ ਜਿਸ ਨਾਲੈ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸਮਾਲੈ ਹਰ ਕੀ ਭਗਤ ਸਦਾ ਰੰਗ ਰਾਤਾ ਹੋਮੇ ਵਿੱਚੋਂ ਜਾਲੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਓ ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ਕਾਇਆ ਕਾਮਣ ਸਦਾ ਸੁਹੇਲੀ ਗੁਰਮੁਖ ਨਾਮ ਸਮਾਲਾ ਕਾਇਆ ਅੰਦਰ ਆਪੇ ਵਸੈ ਅਲੱਖ ਨ ਲਖਿਆ ਜਾਈ ਮਨਮੁਖ ਮੁਗਦ ਬੂਝੈ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲੱਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪੱਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਏ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ ਇਹ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੋਲ ਅਫਾਰਾ ਮੋਲ ਕਿਤ ਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰਾ ਗੁਰਖੋ ਗੁਰਮੁਖ ਹੋਵੈ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ ਜਿਸ ਨੌ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ਕਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨੁ ਮਹੇਸ਼ਾ ਸਭ ਉਪਤ ਜਿਤ ਸੰਸਾਰਾ ਸੱਚੈ ਆਪਣਾ ਖਿਲ ਰਚਾਇਆ ਆਵਾ ਗਾਉਣ ਪਸਾਰਾ ਪੂਰੇ ਸਤਿਗੁਰੂ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸਵਾਰੀ ਵਿਣ ਨਾਵੇਂ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸ ਨੂੰ ਹਰ ਕਿਰਪਾ ਧਾਰੀ ਰਾਗ ਸੁਹੀ ਮਹੱਲਾ ਤੀਜਾ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾਸਾ ਲਾਹੇ ਜੋ ਮਰ ਬੰਜ ਸੀ ਲੋਕਾਂ ਨਾਸਾ ਲਾਏ ਜੋ ਮਰ ਖਾਕ ਥੀ ਵਾਹ ਮੇਰੇ ਸਾਬਾ ਵਾਹ ਗੁਰਮੁਖ ਸਦਾ ਸਲਾਹੀਏ ਸੱਚਾ ਵੀ ਪ੍ਰਵਾਹ ਰਹਾਓ ਦੁਨੀਆਂ ਕੇਰੀ ਦੋਸਤੀ ਮਨਮੁਖ ਦੰਜ ਮਰਾਨਣ।

ਜਾਣੇ ਕੈ ਵੇਦ ਪੁਰਾਣ ਸਿਮਰਤ ਸ਼ੁਰਦ ਅਖਰ ਕਿਨੇ ਰਾਮ ਨਾਮਿਕ ਅਖਰ ਕਿਨ ਕਾਇਕ ਜੇ ਜੀਵ ਸਾਵੈ ਤਾਂ ਕਿ ਮਹਿਮਾ ਕਰਿ ਨਾ ਆਵੈ।

ਕਰਖੈ ਤੈ ਨਾਨਕ ਹਰਿ ਹਰਿ ਅੰਮ੍ਰਿਤ ਬਰਖੈ ਭਗਤ ਜਨਾ ਕੇ ਬਰਤਨ ਨਾਮ ਸੰਜਨਾ ਕੇ ਮਨ ਬਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕਾ ਨਾਮ ਉਦਰੇ ਜਨ ਕੋਟ।

ਮਹਿਆ ਕੇ ਗੁਣ ਚਿੰਤ ਪਰਾਨੇ ਕਵਨ ਮੁਲਤੇ ਕਮ ਦੁਸਤਾਨੇ ਜਿੰਤੋ ਸਾਜ ਸੁਆਰ ਸਿਗਾਰਿਆ ਗਰਭਗਨ ਮੈਂ ਜਿਨਿਓ ਬਾਰਿਆ ਬਾਰ ਵਿਵਸਥਾ ਤੁਦੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆਓ ਪ੍ਰਸਾਗ ਸੈਨ ਮੁਖ ਪਿਆਓ ਬੈਠ ਕੋ ਦੈਨ ਏਹੋ ਨਿਰਗੁਣ ਗੁਣ ਕਛੁ ਨ ਬੂਜੈ ਬਖਸਲਿਓ ਤਉ ਨਾਨਕ ਸਿਜੈ ਜੇ ਪ੍ਰਸਾਦ ਤਾਰੇ ਉਪਰ ਸੁਖ ਬਸੈ ਸੁਟ ਬਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵ ਕਾਮੁਲਾ ਜੇ ਪ੍ਰਸਾਦ ਪਉ ਗਿਆ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦਿਨੇ ਹਸਤ ਭਾਵ ਕਰਨੇ ਤਿਰਸਨਾ ਤਿਸੇ ਤਿਆ ਗਵਰ ਸੰਗ ਰਚਨਾ ਐਸੇ ਦੁਖ ਮੁੜੰਦ ਵਿਆਪੈ ਨਾਨਕ ਕਾੜ ਲਿਓ ਪ੍ਰਵਿਆਪੈ ਆਦਨ ਜੋ ਰੱਖ ਨਾਰ ਤਿਸੋ ਪ੍ਰੀਤ ਨਾ ਕਰੇ ਗਵਾਰ ਜਾਂ ਕੇ ਸੇਵਾ ਨੂੰ ਨਿਤ ਪਾਵੇ ਤਾਂ ਸੋਮੂੜਾ ਮਨ ਨਹੀਂ ਲਾਵੇ ਜੋ ਠਾਕਰ ਸੱਚ ਦਾ ਹਜ਼ੂਰੇ ਤਾਂ ਕੋ ਅੰਧਾ ਜਾਂਤ ਦੂਰੇ ਜਾਂ ਕੇ ਟਹਿਲ ਪਾਵੇ ਦਰਗਾਹ ਮਾਨਤ ਸਭ ਸਾਰਾ ਮੁਗਧ ਜਾਨ ਸਦਾ ਸਦਾ ਏ ਪੂਲਨ ਹਾਰ ਨਾਨਕ ਰਾਖਨਾਰ ਪਾਰ ਤੰਤਿਆ ਕੌਡੇ ਸੰਗਰਚੈ ਸਾਚ ਛੋਡ ਝੂਠ ਸੰਗ ਮਚੈ ਜੋ ਛਰਣਾ ਸੋ ਅਸਤਰ ਕਰਮਾ ਨ ਜੋ ਅਨਸ ਦੂਰ ਪਰਾ ਨ ਛੋੜ ਜਾਏ ਤਿਸਕਾ ਸ਼ਰਮ ਕਰੇ ਸੰਗ ਸਾਹਿ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਗਰਤ ਪ੍ਰੀਤ ਬਸਮ ਸੰਗ ਹੋਏ ਅੰਧ ਘੁੰਮ ਮੈਂ ਪਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰ ਤੂਤ ਪਸੂ ਕੀ ਮਾਨ ਜਾ ਲੋਕ ਪਚਾਰ ਕਰੇ ਦਿਨ ਰਾਤ ਬਾਹਰ ਪਿਖ ਅੰਦਰ ਮਨ ਮਾਇਆ ਛਪ ਸੁਨਾ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਰੂਪ ਸਵਾਨ ਅੰਤਰਗਨ ਬਾਹਰ ਤਨ ਸੁਆਉ ਗਲ ਪਾਤਰ ਗੈਸੇ ਤਰਿਆ

ਕਰਨ ਮਿਥਿਆ ਸਿਰ ਪਰ ਨਿੰਦਾ ਸੁਣਿਆ ਮਿਥਿਆ ਪਰ ਦਰਬ ਕੋ ਰਿਆ ਮਿਥਿਆ ਨੇਤਰ ਪੇਖਤ ਪਰ ਤੁਰਿਆ ਰੂਪਾਦ ਮਿਥਿਆ ਰਸਨਾ ਭੋਜਨ ਅੰਨ ਸਵਾਦ।

ਕਟ ਬਸਿਓ ਰੰਡਾਓ ਨਾਨਕ ਤਾਂ ਕੈ ਬਲ ਬਲ ਜਾਓ ਰਹਿ ਤਵਰ ਕਥਾ ਵਰ ਕਮਾਵਤ ਮਾਨੇ ਪ੍ਰੇਤ ਮੁਖੋ ਗਣ ਲਾਵਤ ਜਾਨਨ ਹਾਰ ਪ੍ਰਭੂ ਪਰ ਬੀਨ ਬਾਰ ਪੇਕ ਨ ਕਾਹੂ ਪੀਨ ਅਵਰਵ ਦੇਸੇ ਆਪਨ ਕਰੇ ਆਵ ਜਾਵ ਜਨਮੈ ਮਰੈ ਜਿਸਕੇ ਅੰਦਰ ਵਸੈ ਨਿਰੰਕਾਰ ਤਿਸਕੇ ਸਿਖ ਤਰੇ ਸੰਸਾਰ ਜੋ ਤੁਮ ਬਾਨੇ ਤਿਨ ਪ੍ਰਭ ਦਾਤਾ ਨਾਨਕ ਹੁੰਦਨ ਤਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਇਆ ਪੈਮਾਨੈ।

ਸਾਹ ਕੇ ਸੰਗਤ ਦੇ ਸਭ ਆਪ ਪਹਿਚਾਨਾ ਸਾਹ ਬੜਾਈ ਨਾਨਕ ਸਾਹ ਪ੍ਰਭੂ ਬਣ ਆਈ ਸਾਧਕ ਸੰਗਨ ਕਬੂਤਾਵੇ ਸਾਧਕ ਸੰਗ ਸਦਾ ਸੁਪਾਵੇ ਸਾਧ ਸੰਗ ਬਸ ਗੋਚਰ ਲੈ ਸਾਧੂ ਕੇ ਸੰਗ ਅਜਰ ਸਹਿ ਹੈ ਸਾਧਕ ਸੰਗ ਬਸ ਥਾਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਹ ਸੰਗ ਕੇਵਲ ਪਾਰ ਬ੍ਰਹਮ ਸਾਹ ਸੰਗ ਨਾ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧਕ ਸੰਗ ਸਭ ਕੁਲ ਉਦਾਰੇ ਸਾਧ ਸੰਗ ਸਾਧਨ ਮੀਤ ਕੁਟਮ ਨਿਤਾਰੇ ਸਾਧੂ ਕੇ ਸੰਗ ਸੋਤਨ ਪਾਵੇ ਜਿਸ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਸਥਾਨ ਗਮ ਨਾਨਕ ਸਾਗ ਸੰਗ ਸਫਲ ਜਨਮ ਸਾਗ ਸੰਗ ਨਹੀਂ ਕਛ ਕਾਲ ਦਰਸ਼ਨ ਪੇਟ ਧੋਤ ਨਿਹਾਲ ਸਾਧ ਕੇ ਸੰਗ ਲੋਕ ਤਰੇ ਸਾਗ ਸੰਗ ਨਰਗ ਪਰ ਹਰੇ ਸਾਗ ਸੰਗ ਈਹਾ ਊਹਾ ਸੋਹਿਲਾ ਸਾਧ ਸੰਗ ਵਿਚਰ ਥਰ ਮੇਲਾ ਜੋ ਇੱਛਾ ਸੋਈ ਪਰ ਪਾਵੇ ਸਾਗ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਵਸੇ ਨਾਨਕ ਗੁਦਰੇ ਸਾਧ ਸੁਨ ਰਸਾਏ ਸਾਧ ਕੇ ਸੰਗ ਸੁਨਰ ਨਾਉ ਸਾਗ ਸੰਗ ਰਖੇ ਗੁਣ ਗਾਉ ਸਾਗ ਸੰਗ ਨਾ ਮੰਥੇ ਵਿਸਰੇ ਸਾਧ ਸੰਗ ਸਰਵ ਪਰ ਨਿਸਰੇ ਸਾਗ ਸੰਗ ਲਗੇ ਪ੍ਰਮਿਠਾ ਸਾਧੂ ਕੇ ਸੰਗ ਘੱਟ ਘੱਟ ਡਿਠਾ ਸਾਧ ਸੰਗ ਪਏ ਅੱਗੇ ਕਰੇ ਸਾਧ ਸੰਗ ਪਏ ਹਮਾਰੇ ਸਾਗ ਸੰਗਟੇ ਸਭ ਰੋਗ ਨਾਨਕ ਸਾਹ ਪਿੱਟੇ ਸੰਜੋਗ ਸਾਹ ਕੀ ਮਹਿਮਾ ਬੇਦ ਨੂੰ ਜਾਣੋ ਜਿੱਤ ਸੁਣੇ ਤੇਤਾ ਬਖਿਆ ਨੈ ਸਾਧਗੁਰ ਮਾਤਾ ਗੁਣ ਤੇ ਦੂਰ ਸਾਗ ਮਾਰੇ ਭਰਪੂਰ ਸਾਗ ਸੁਭਾ ਕਾ ਨਾਹੀ ਅਨ ਸਾਗ ਸੁਭਾ ਸਦਾ ਬਿਅਨ ਸਾਗ ਸੁਭਾ ਉੱਚੇ ਉੱਚੀ ਸਾਗ ਸੁਭਾ ਮੋਚੇ ਮੋਚੀ ਸਾਗ ਸੁਭਾ

ਮੁਕਦਲਰ ਦਰਗਾਹ ਸੋਏ ਇਹੋ ਵਪਾਰ ਬਿਲਾ ਵਪਾਰੇ ਨਾਨਕ ਤਾਂਗੇ ਸਭ ਲਿਆਰੇ ਚਰਨ ਸਾਕੇ ਧੋਏ ਧੋਏ ਪਿਓ ਅਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੇ ਤੋਰ ਕਰੋ ਸੁਨਾਨ ਸਾਧ ਪ੍ਰਜਾਏ ਕੁਰਬਾਨ ਸਾਧ ਸੇਵਾ ਉਡਪਾ ਕੇ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬੇਗੰਤ ਸਾਧੁ ਰਾਖੇ ਅਰ ਗੁਣ ਗਾਇ ਅਮ੍ਰਿਤ ਰਸ ਚਾਖੇ ਓਟ ਗਏ ਸੰਤ ਦਰਿਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕੋ ਜੀਵਾਲਣਾ

ਨਾਮ ਕਰਤਾਰੇ ਪ੍ਰੀਆਂ ਸਭ ਪਵਨ ਨਾਮ ਕਿਰਤਨ ਕੁਦਰੇ ਸੁਨਸਰਮਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਚਨ ਗਤ ਪਾਏ ਰੂਪ ਸਾਧਿਆ ਕਾ ਸੱਚ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਾਜਾਂ ਕੀ ਬਾਣੀ ਸਤਪੁਰਖ ਸਾਮਾਇ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਯੁੱਧ ਪਾਤ ਸਤ ਕਰਨੇ ਨਿਰਮਲ ਨਿਰਮਲੇ ਜਿਸ ਸਾਹਿਬ ਜਾਏ ਤਿਸ ਸਭ ਭਲੇ

ਕੋਲ ਪ੍ਰਭ ਸਵਾਮੀ ਆਪਣੀ ਕਿਰਪਾ ਚ ਸਾਫ ਕਰੇ ਨਾਨਕ ਸੋ ਸਾਹਿਬ ਗੁਰ ਕੀ ਮੱਤ ਲੈ ਬੇਸ ਵਿਸਵਾ ਗੁਰ ਕਾ ਮਨ ਮਨ ਸੋ ਸਿੱਖ ਪਰਮੇਸ਼ਰ ਕੀ ਗੱਲ ਜਾਣੇ ਸੋ ਸਤ ਗੁਰ ਦੂਸਰ ਦੇਰ ਨਾਉ ਅਕਬਰ ਗੁਰ ਕੋ ਬਲ ਜਾਓ ਸਰਵਧਾਨ ਜੀ ਕਹਿ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ

ਸੁਰਤ ਮੈਂ ਠਾਣ ਵਰਤਾਏ ਆਨੰਦ ਪਿਆ ਦੁੱਖ ਨਾਠੇ ਭਾਈ। ਜਨਮਨ ਕੇ ਮਿਟੇ ਦੱਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁਕਾ ਨਿਰਭਉ ਹੈ ਬਸ ਸਗਲ ਵਿਆਹਮੰਤ ਅਖਿਆ ਨਸੈ ਜਿਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮਰਾਰੀ ਤਿਤ ਪਾਏ ਚੁੱਕੇ ਪ੍ਰਮ ਗਮਨ ਸੁਨ ਨਾਨਕ ਹਰਿ ਅਰਜਾ ਸਰਵਨ ਨਿਰਗੁਣ ਨਾਮ ਸਰਗੁਣ ਪਿਓ ਹੀ ਕਲਾ ਤਾਰ ਦਿਨ ਸਗਲੀ ਮੋਹੀ। ਆਪਣੇ ਜਰ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਅਰਬਨ ਦੂਜਾ ਨਾਹੀ ਕੋਏ ਸ਼ਰਮ ਨਿਰੰਤਰ ਏਕੋ ਸੋਏ ਓਤ ਪੋਦਰ ਵਿਆ ਰੂਪ ਰੰਗ ਪੈ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਤਾਰੀ ਅਨਕ ਪਾਨ।

ਗਾਵਤਰੀ ਉਤਸ ਮਹਿਲ ਬਿਨ ਸੁਜਾਇਓ ਮੈਂ ਬਿਖ ਪੈਲ ਹੋਇਆ ਚਨ ਬਸੇ ਸੁਖਨਾਲ ਸਾਹ ਗਿਰਾ ਸਰਨਾਮ ਸਮਾਲ ਛਾੜ ਸਿਆਨਮ ਸਗਲੀ ਮਨਾ ਸਾਹ ਸਿੰਘ ਪਾਵੈ ਸੱਚ ਤਨਾ ਹਰ ਪੁੰਜੀ ਸੰਜ ਕਰੋ ਬਿਹਾਰਿਆ ਸੁਧਰ ਗਿਆ ਜੈਕਾਰ ਸਰਮ ਨਿਰੰਤਰ ਇੱਕੋ ਦੇ ਕਹੋ ਨਾਨਕ ਜਾਂ ਕਹਿ ਮੈਂ ਸੁਗਲੇਖ ਇੱਕੋ ਜਪ ਇੱਕੋ ਸਲਾ

ਫਿਤਰਤ ਦੇ ਕੀਆ ਜਾਣ ਹੈ ਸੋ ਕਿਉਂ ਵਿਸਰਾ ਜਿਨ ਸਭ ਕੁਛ ਦਿਆ ਸੋ ਕਿਉਂ ਵਿਸਰੇ ਦਾ ਜੀਵਨ ਜੀਆ ਸੋ ਕਿਉਂ ਵਿਸਰੇ ਜਗਨ ਮੇਂ ਰਾਖੇ ਗੁਰਪ੍ਰਤਾਪ ਕੋ ਬਿਰਲਾ ਰਾਖੇ ਸੋ ਕਿਉਂ ਵਿਸਰੇ ਦਾ ਵਿਅਕਤੀ ਕਾਟੇ ਜਨਮ ਜਨਮ ਕਾ ਟੂਟਾ ਕਾਂਡੇ ਗੁਰ

ਲੋਕੋ ਕਿਸੇ ਬਿਆਪਤ ਦਵੇ ਆਪਣੇ ਆਪ ਪਾਰ ਬ੍ਰਹਮ ਤਮੋ ਕੰਗ ਤੋਵਤ ਪਰਮ ਆਪਣ ਖੇਲਾਪ ਕਰ ਤੀਜਾ ਨਾਨਕ ਕਰਨੇ ਆਨਾ ਦੂਜਾ ਜਬ ਹੋ ਪ੍ਰਭ ਕੇਵਲ ਤਨੀ ਤਾਪ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬੇ ਕਹਿਰਾ ਕਮ ਅਪਾਰ ਤਬ ਨਰਗ ਸੁਰਖ ਕਹੋ ਕਹੋ ਨੀ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਭਾ ਤਬ ਸਿਵ ਸਿਖ ਕਹੋ ਕਿਤ ਦਾਇਆ ਜਬ ਆਪੇ ਆਪ ਆਪਣੇ ਜੋਤਰ ਤਬ ਕਮਨ ਨਿਡਰ ਕਮਨ ਕਤ ਡਰੇ ਆਪਣੇ ਚਲ ਤਾਪ ਕਰਨੇ ਹਨ ਨਾਨਕ ਠਾਕੁਰਾ ਕਮ ਅਪਾਰ ਅਭਿਨਾਸ਼ੀ ਸੁਖ ਆਪਣਾ ਸੁਨਤਾ ਜਨ ਮਨ ਕਹੋ ਕਾਂ ਬਿਨਾ ਸੰਜਾ ਪੂਰਨ ਕਰਤਾ ਪ੍ਰਭ ਸੋਏ ਤਾਪ ਜਮਕੀ ਤਰਾਸ ਕਹੋ ਕਿ ਸੋਏ ਜਾਵਾ ਭਗਤੋ ਗੋਤਰ ਪ੍ਰਭ ਕਹਿ ਤਬ ਚਿੱਤਰ

ਪੈਰ ਨਿਰਵੈਰ ਅੰਧਨ ਪੂਜਾ ਗੁਰ ਕੇ ਪੈਰ ਇਹ ਲੋਕ ਸੁਖਿਆ ਪਰਲੋਕ ਸੁਹਲੇ ਨਾਨਕਰ ਪ੍ਰਭਾਪੇ ਮਿਲੇ ਸਾ ਸੰਗਲ ਕਰੋ ਨਾਨਕ ਗੁਰ ਗਾਵੋ ਪ੍ਰ ਪਰਮਾਨੰਦ ਰਾਮ ਨਾਮ ਤਾ ਕਰੋ ਵਿਚਾਰ ਦੁਰਲਭ ਕਾ ਦੇਖਾ ਕਰੋ ਧਾਰ ਅੰਮ੍ਰਿਤ ਬਚਨ ਵਰ ਅੰਮ੍ਰਿਤ ਬਚਨ ਕੇ ਗੁਣ ਗਾਓ ਪ੍ਰਾਂਤਨ ਕਾਏ ਸੁਹਾਓ ਆਠ ਪਰ ਪਾਓ ਵੇਖੋ ਨੇਰਾ ਮਿੱਠੇ ਗਾਨ ਮਿੱਥੇ ਅੰਧੇਰਾ ਸੁਨ ਬਦਸਿਰ ਦੇ ਬਸਾਓ ਮਨ ਨਿਚੇ ਨਾਨਕ ਫਲ ਪਾਓ ਪੂਰੇ ਗੁਰ ਕੇ ਪੂਰੇ ਦੇਖਿਆ ਜਿਸ ਮਨ

ਚਿੰਤਾ ਪਾਓ ਚਨਾ ਸਰਵ ਪਠਾ ਗੁਰਸੂਰਾ ਨਾਨਕ ਤਾਂ ਕਾਰਜ ਪੂਰਾ।

ਲਿਖਿਆ ਹੈ ਆਗਿਆ ਆਵੇ ਆਗਿਆ ਜਾਏ ਇਹਨਾਂ ਨੇ ਜਾ ਪਵੇ ਤਾਂ ਲੈ ਸਮਾਏ ਤੇ ਸੁਣਾਈ ਬੁਰਾ ਉਰੇ ਕਹੋ ਕਿੰਨੇ ਕਥ ਕਰਾ ਭਲਾ ਕਰ ਤੂੰ ਤੇ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਹਿਤਾ ਰੇ ਸਭ ਸਾਚੋਤ ਪੋਤ ਆਪਣੇ ਸੰਗਰਾਜ ਤਾਂ ਕੀ ਗੱਲ ਕਹੀ ਨਾ।

ਸਤਿਗੁਰੂ ਜੀ ਕਿਰਪਾ ਕਰ ਇਹ ਪਰਿਵਾਰਾਂ ਦੇ ਵਿੱਢੇ ਹੋਏ ਕਾਰਜ ਪਾਤਸ਼ਾਹ ਅੰਗ ਸੰਗ ਸਹਾਇਤਾ ਕਰਕੇ ਸੰਪੂਰਨ ਕਰਨ, ਨੇਪਰੇ ਚਾੜਨ। ਸ਼ੁਕਰਾਨਾ ਹੈ ਸਤਿਗੁਰਾਂ ਦਾ ਔਰ ਸਤਿਗੁਰਾਂ ਅੱਗੇ ਅਰਦਾਸ ਹੈ, ਭੁੱਲਾ ਗਲਤੀ ਦੀ ਮੁਆਫ਼ੀ। ਸਤਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਇੱਥੇ ਆਉਂਦੇ ਹਾਂ ਨਾ ਜੀ ਆਪਾਂ ਗੁਰੂ ਘਰ, ਇੱਥੋਂ ਆਪਾਂ ਕੁਝ ਸਿੱਖਣਾ ਹੈ, ਕੁਝ ਲੈ ਕੇ ਜਾਣਾ ਚੋਲੀ 'ਚ। ਜੇ ਆਪਾਂ ਇੱਦਾਂ ਹੀ ਚਲੇ ਗਏ ਨਾ ਇੱਥੇ ਆ ਕੇ ਕੁਝ ਲੈ ਕੇ ਨਾ ਗਏ, ਸਾਡੇ ਆਉਣ ਦਾ ਕੋਈ ਫਿਰ ਫਾਇਦਾ ਨਹੀਂ। ਸਾਹਿਬ ਇੱਕ ਤਾਂ ਇੱਥੇ ਆ ਕੇ, ਕਿਉਂਕਿ ਗੁਰੂ ਦਾ ਕੁੱਕਰ ਹੋਣ ਦੇ ਨਾਤੇ ਸਾਡਾ ਫਰਜ਼ ਹੈ ਹੋਕਾ ਦੇਣਾ, ਸੰਗਤ ਅੱਗੇ ਬੇਨਤੀ ਕਰਨੀ। ਇੱਥੇ ਆ ਕੇ ਕਿਤੇ ਗੱਲਾਂ ਨਾ ਮਾਰਿਆ ਕਰੋ ਸੰਗਤ 'ਚ ਬਹਿ ਕੇ ਨਾ। ਹੁਣ ਕਈਆਂ ਨੂੰ ਪਤਾ ਹੀ ਨਹੀਂ ਸ਼ਬਦ ਕਿਹੜੇ ਪੜੇ ਸੀ ਭਾਈ ਸਾਹਿਬ ਨੇ, ਫਿਰ ਫਾਇਦਾ ਕੀ ਸਾਨੂੰ ਆਉਣ ਦਾ। ਇਹ ਅਸੀਂ ਗੁਰੂ ਦੇ ਦੇਣਦਾਰ ਬਣ ਜਾਂਦੇ ਹਾਂ, ਸੱਚੀ ਮੁੱਚੀ ਹੈ ਜੀ, ਗੁਰੂ ਦੇ ਦੇਣਦਾਰ ਬਣ ਜਾਂਦੇ ਹਾਂ ਅਸੀਂ। ਨਾ ਇਸ ਤਰ੍ਹਾਂ ਨਹੀਂ ਆਪਾਂ ਬਣ ਜਾਂਦੇ ਹਾਂ ਅਸੀਂ, ਨਾ ਇਸ ਤਰ੍ਹਾਂ ਨਹੀਂ ਆਪਾਂ

ਲਗਨ ਹੈ ਸਤਸੰਗ, ਇਹ ਸਹੀ ਵੀ ਸੱਚ ਹੈ। ਕਦੀ ਬੈਠ ਕੇ ਸੋਚਿਓ, ਵੇਲਾ ਹੱਥ ਵਿੱਚੋਂ ਨਿਕਲ ਜਾਣਾ। ਫਿਰ ਡਿਸਿਪਲਨ, ਬੱਚਿਆਂ ਨੂੰ ਸਮਝਾਉਣਾ, ਪਿਆਰ ਨਾਲ ਬਹਿਣਾ, ਆਪ ਵੀ ਗੁਰਬਾਣੀ ਸਰਵਣ ਕਰਨੀ ਹੈ, ਸੋਹਲੇ ਗੁਰੂ ਦੇ ਗਾਉਣੇ ਨੇ ਨਾਲ ਨਾਲ। ਇਸ ਕਰਕੇ ਇੱਥੇ ਆਏ ਹਾਂ, ਜੇ ਆਪਾਂ ਇੱਕ ਅੱਖਰ ਵੀ ਝੋਲੀ ਪਾ ਕੇ ਲੈ ਗਏ ਨਾ, ਆਏ ਪ੍ਰਭ ਸਰਣਾਗਤੀ ਕਿਰਪਾ ਨਿੱਧ ਦਿਆਲ, ਏਕ ਅੱਖਰ ਹਰ ਮਨ ਬਸ ਨਾਨਕ ਹੋਤ ਨਿਹਾਲ। ਇੱਕ ਅੱਖਰ ਵੀ ਮਨ 'ਚ ਪਾ ਕੇ ਲੈ ਗਏ ਨਾ, ਝੋਲੀ 'ਚ ਪਾ ਕੇ ਲੈ ਗਏ, ਸਾਡਾ ਗੁਰੂ ਘਰ ਆਉਣਾ ਸਫਲ ਹੋ ਜਾਏਗਾ। ਸਹਿਜ ਡਿਸਿਪਲਨ, ਸਾਰੇ ਸਿਆਣੇ ਹੋ, ਕੁਛ ਕਹਿਣ ਦੀ ਲੋੜ ਨਹੀਂ ਹੈ, ਆਓ। ਸਤਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਆਨੰਦ ਸਾਹਿਬ ਦਾ ਜਾਪ ਸਾਰੇ ਮਿਲ ਕੇ ਪੜ੍ਹੀਏ।

ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਇ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆ ਵੇ ਧਾਈ। ਸਭ ਥਾਈ ਹੋਇ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ, ਮੁਰੀਦਾਂ, ਹੱਠੀਆਂ, ਜੱਪੀਆਂ, ਤੱਪੀਆਂ, ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇ ਅਗਵਾਹੀ ਦੇਖ ਕੇ ਅਣਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੀ ਤਨ ਆਰਿਆਂ ਨਾਲ ਚਿਰਵਾਏ, ਸਿੱਖੀ ਸਿਦਕ ਕਿਸਾਂ ਸ਼ਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹ ਅਰਦਾਸ ਬੇਨਤੀ ਹੈ, ਆਪ ਜੀ ਨੇ ਮਹਾਨ ਬਖਸ਼ਿਸ਼ਾਂ ਰਹਿਮਤਾਂ ਬਖਸ਼ਿਸ਼ ਕੀਤੀਆਂ, ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਰਣਜੀਤ ਸਿੰਘ ਜੀ, ਬੀਬੀ ਜੀ ਕਮਲਜੀਤ ਕੌਰ ਵੱਲੋਂ ਆਪਣੀ ਬੇਟੀ ਜਸਪ੍ਰੀਤ ਕੌਰ ਅਤੇ ਭਾਈ ਦੀਪਕ ਜੀ ਅਤੇ ਬੀਬੀ ਸ਼ਿਫਾਲੀ ਜੀ ਵੱਲੋਂ ਕਾਕਾ ਕਿਸ਼ੂ ਦੇ, ਸਤਿਗੁਰੂ ਜੀ ਆਪ ਜੀ ਨੇ ਦੋਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਤੁਰੋਂ ਸੰਯੋਗ ਬਖਸ਼ਿਸ਼ ਕੀਤੇ ਨੇ। ਆਪ ਜੀ ਦੇ ਮਾਂ ਵਾਕ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰਨਾਮੋ ਮੰਤਰ ਦੜਾਏ ਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰੂ ਤਿਨ੍ਹਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਦੇ ਮਹਾਂਵਾਕਾਂ ਅਨੁਸਾਰ। ਆਪ ਜੀ ਨੇ ਬਖਸ਼ਿਸ਼ ਕੀਤੀ ਸਤਿਗੁਰੂ ਜੀ ਰਹਿਮਤ ਕਰਨੀ ਸੇਵਕਾਂ ਵੱਲੋਂ ਸ਼ੁਕਰਾਨਾ ਕਰਦਿਆਂ ਹੋਇਆਂ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਹੋਏ ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਲਪਾਕ ਜਾਣ ਕੇ ਖਿਮਾ ਕਰਨੀ, ਅੱਗੋਂ ਵਾਸਤੇ ਸਮੱਤ ਬਖਸ਼ਣਾ, ਸੇਵਕ ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਸ਼ੁਭ ਕਾਰਜਾਂ ਵਿੱਚ ਆਪ ਅੰਗ ਸੰਗ ਸਹਾਇਕ ਹੋ ਕੇ ਨਿਰਵਿਘਨਤਾ ਸਹਿਜ ਸੰਪੂਰਨ ਕਰਾਉਣੀ, ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਦੀਰਘਾਰਜਾ ਮਾਤਾ ਪਿਤਾ ਦੇ ਆਗਿਆਕਾਰ, ਮਨ ਨੀਵਾਂ ਮਤ ਉੱਚੀ, ਗੁਰਸਿੱਖੀ ਜੀਵਨ, ਆਪਸੀ ਪਰਸਪਰ ਪਿਆਰ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਆਪ ਜੀ ਦਾ ਸ਼ੁਕਰਾਨਾ ਕਰਦਿਆਂ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਰੁਮਾਲੇ ਹਾਜ਼ਰ ਹੋਏ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਟਕਣੇ, ਦਰੋਂ ਘਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ, ਨਾਮਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਕੜਾਹ ਪ੍ਰਸ਼ਾਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਾਂ ਕੋ ਹੁਕਮ ਹੈ।
गुरु ग्रंथ जी मान्यो जो प्रभ को मिल उचह राज करीगा खालसा ख्वार हुई सब मिलेंगे वाहिगुरु नाम जहाज है जो श्रद्धा कर सेवा देर

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੈ ਪੰਜਨੋ ਤੁਸ ਆਗੈ ਕਰ ਅਰਦਾਸ ਮਿਹਰ ਕਰੈ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਸਤਨਾਮ ਸ੍ਰੀ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੂਟ ਆਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਮਾਈ ਮੇਰੇ ਮਨ ਕੋ ਸੁਖ ਕੂਟ ਆਨੰਦ ਰਾਜ ਸੁਖ ਭੋਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਰਹਾਓ ਕੂਟ ਜਨਮ ਕੇ ਕਿਰ ਬਿਖ ਨਾਸਹਿ

ਪਿਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ

ਜਨਮ ਮਰਨ ਫਿਰ ਗਰਬ ਨਾ ਧੁੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸ਼੍ਰੀ ਸਾਧ ਸਿੰਘ ਜੀ ਉਹ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਰ ਕਰਦੇ ਸੇਵਕ ਸਰਦਾਰ ਰਣਜੀਤ ਸਿੰਘ ਜੀ ਭੈਣ ਜੀ ਕਮਲਜੀਤ ਕੌਰ ਸੇਵਕਾਂ ਆਪਣੀ ਬੱਚੀ ਜਸਪ੍ਰੀਤ ਕੌਰ ਦੇ ਰੋਕੇ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਉਪਰੰਤ ਸ਼ਬਦ ਕੀਰਤਨ ਹੋਏ ਉਪਰੰਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਤੇ ਕਾਰਜਾਂ ਦੀ ਸਫਲਤਾ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ ਸਮੂਹ ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣ ਦਰੋਂ ਕਰੋ ਨਾਮਦਾਨ ਸਿੱਖੀ ਸਿਦਕ ਭਰੋਸਾ ਦਾਨ ਸ਼ੁਭ ਕਾਰਜਾਂ ਵਿੱਚ ਸਤਿਗੁਰੂ ਜੀ ਆਪ ਸਹਾਇਕ ਹੋ ਕੇ ਨਿਰਵਿਘਨਤਾ ਸਹਿਜ ਸੰਪੂਰਨ ਕਰਾਉਣ। ਸੋ ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਬੇਨਤੀ ਹੈ। ਕੜਾਹ ਪ੍ਰਸ਼ਾਦੀ ਦੇਗ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ। ਆਪ ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਨੇ ਬਹੁਤ ਸੋਹਣੀ ਆਪਣੀ ਉਮਰ ਭੋਗ ਕੇ ਗਏ ਨੇ, ਆਪਾਂ ਕਿਸੇ ਨੂੰ ਆਪਾਂ ਨੂੰ ਪਤਾ ਜਾਣਾ ਕਿਸੇ ਨੇ ਰਹਿਣਾ ਨਹੀਂ ਹੈਗਾ, ਜਿਹੜੀ ਆਪਣੀ ਉਮਰ ਭੋਗ ਕੇ ਜਾਂਦੇ ਉਹਨਾਂ

0: ਪ੍ਰਭ ਕੋ ਸਿਮਰਹ ਸੇ ਸੁਖ ਵਾਸੀ
1: ਕੋ ਸਿਮਰਹ ਸਦਾ ਬਿਨਾਸੀ
0: ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰਹ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹ ਤਿਨ ਸੰਤ ਬਲਿਹਾਰੀ
0: ਪ੍ਰਭ ਕੋ ਸਿਮਰਹ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹ ਤਿਨ ਸੁਖ ਬਿਹਾਵੇ
0: ਪ੍ਰਭ ਕੋ ਸਿਮਰਹ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹ ਤਿਨ ਨਿਰਮਲ ਰੀਤਾ

0: ਕਰੇ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਘਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰਿ ਕਾ ਨਾਮ ਜਪਤ ਹੋਏ ਸੁਖੀਆ ਇਸ ਤਰ੍ਹਾਂ
1: ਆਨਕ ਮਾਇਆ ਰੰਗ

0: ਨੇ ਅੰਦਰ
1: ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪੈਰ ਸਿਮਰੋ ਤੇ ਸਰਸਨਾ
1: ਜਿਹ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਵਣ ਜੋਗ
1: ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ
0: ਤਿਸੈ ਧਿਆਕਤ ਅਵਰ ਲਭਾਵੈ
1: ਜਿਹ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪੈਰ ਤਾਂਕਾ ਜਸ ਗਾਵੀ ਜੈ
1: ਜਿਹ ਪ੍ਰਸਾਦ ਤੁ ਸਭ ਕੋ ਮਾਨੈ
0: ਮੁਖ ਤਾਂ ਕੋ ਜਸ ਰਸਨ ਬਖਾਨੈ
1: ਜਿਹ

0: ਸਦਾ ਪਰ ਫੁੱਲ
1: ਸਾਧਕ ਸੰਗ ਆਵੇ ਵਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਜਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕੇ ਸੰਗ ਮਨੋਹਰ ਬੈਨ
1: ਸਾਧ ਕੇ ਸੰਗ ਨ ਕਤ ਹੂੰ ਧਾਵੈ
0: ਸਾਧ ਸੰਗ ਅਸਥਿਤ ਮਨ ਪਾਵੈ
1: ਸਾਧ ਕੇ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ

0: ਸਾਧ ਕੈ ਸੰਗ ਨ ਕਬ ਹੂੰ ਧਾਵੈ
1: ਸਾਧ ਕੈ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਬਸਤ ਅਗੋਚਰ ਲਹਿ
1: ਸਾਧੂ ਕੈ ਸੰਗ ਅਜਰ ਸਹਿ
0: ਸਾਧ ਕੈ ਸੰਗ ਵਸੇ ਥਾਨ ਊਚੇ
1: ਸਾਧੂ ਕੈ ਸੰਗ ਮਹਿਰ ਪਹੁੰਚੇ
0: ਸਾਧ ਕੈ ਸੰਗ ਦ੍ਰਿੜੈ

0: ਜਬਲਾ ਗਮੋਹ ਮਗਨ ਸੰਗਮਾਏ
1: ਤਬਲਗ ਧਰਮ ਰਾਇ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ
1: ਪ੍ਰਸਾਦ ਨਾਨਕ ਹੋ ਛੁਟੈ
0: ਸਹਿਸ ਖਟੇ ਲੱਕ

0: ਸੰਤ ਕੈ ਦੁਖਨ ਤੇਜ ਸਭ ਜਾਏ,
1: ਸੰਤ ਕੈ ਦੁਖਨ ਨੀਚ ਨਿਚਾਏ,
0: ਸੰਤ ਦੁਖੀ ਕਾ ਥਾਉ ਕੋ ਨਾਹੇ,
1: ਨਾਨਕ ਸੰਤ ਭਾਵੇ ਤਾਂ ਉਹ ਵੀ ਗਤ ਪਾਏ,
0: ਸੰਤ ਕਾ ਨਿੰਦਕ ਮਹਾ ਅਤਤਾਈ,
1: ਸੰਤ ਕਾ ਨਿੰਦਕ ਖਿੰਟ ਕਰ ਨਾ ਪਾਏ,
0: ਸੰਤ ਕਾ ਨਿੰਦਕ ਮਹਾ ਹਤਿਆਰਾ,
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ,
0: ਸੰਤ

0: ਔਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦਕਾ ਤੁਰ ਹੀ ਪਿਆ
0: ਨਾਨਕ ਜੋ ਤਿਸ ਪਾਵੈ ਸੋਈ ਥੀਆ
1: ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ
0: ਸੰਤ ਕੈ ਦੋਖੀ ਕੋ ਦਰ ਕੈ ਮਿਲੇ ਸਜਾਏ
1: ਸੰਤ ਕਾ ਦੋਖੀ ਸਦਾ ਸਹਿਕਾਈਏ
0: ਸੰਤ ਕਾ ਦੋਖੀ ਨਾ ਮਰੇ ਨਾ ਜਵਾਈਏ
1: ਸੰਤ ਕੇ ਦੋਖੀ ਕੀ

0: ਵਿਚਾਰੇ,
1: ਹਰ ਕੀ ਭਗਤ ਕਰੋ ਹੁਮਨ ਲਾਏ,
0: ਮਨ ਬੰਸਤ ਨਾਨਕ ਫਲ ਪਾਏ,
1: ਸੰਗ ਨਾ ਚਾਲਸ ਤੇਰੇ ਧਨਾ,
0: ਤੂੰ ਕਿਆ ਲਪਟਾਵੇ ਮੂਰਖ ਮਨਾ,
1: ਸੁਤ ਮੀਤ ਕਟੰਬ ਅਰਬੰਤਾ,
0: ਇੰਤੇ ਗੌਤਮ ਕਮਲ ਸਨਾਥਾ,
1: ਰਾਜ ਰੰਗ ਮਾਇਆ ਵਿਸਥਾਰ,
0: ਇੰਤੇ ਕਹੋ ਕਮਲ ਛਟਕਾਰ,
1: ਅਸ ਹਸਤੀ

0: ਹਰ ਪੂੰਜੀ ਸੰਚ ਕਰੋ ਵਿਵਹਾਰ,
1: ਨੀਹਾਂ ਸੁਖ ਦਰ ਗਏ ਜੈਕਾਰ,
0: ਸਰਬ ਨਿਰੰਤਰ ਏਕੋ ਦੇਖ,
1: ਓ ਨਾਨਕ ਜਾਣਕੇ ਮਸਤਕ ਲੇਖ,
0: ਏਕੋ ਜਪ ਏਕੋ ਸਾਲਾਹੇ,
1: ਏਕ ਸਿਮਰ ਏਕੋ ਮਨਿਆਹੇ,
0: ਏਕ ਸਕੇ ਗੁਣ।

0: ਬਿਸਰੇ ਜੇ ਘਾਲ ਨ ਭਾਨੈ,
1: ਸੋ ਕਿਉਂ ਬਿਸਰੇ ਜੇ ਕੀਆ ਜਾਣੈ,
0: ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ,
1: ਸੋ ਕਿਉਂ ਬਿਸਰੇ ਜੇ ਜੀਵਨ ਜੀਆ,
0: ਸੋ ਕਿਉਂ ਬਿਸਰੇ ਜੇ ਅਗਨ ਮੈਂ ਰਾਖੈ,
1: ਗੁਰ ਪ੍ਰਸਾਦ ਕੋ ਬਿਰਲਾ ਲਾਖੈ,
0: ਸੋ ਕਿਉਂ ਬਿਸਰੇ ਜੇ ਬਿਖ ਤੇ ਕਾਢੈ,
1: ਜਨਮ ਜਨਮ ਕਰ ਟੂਟਾ ਗਾਢੈ,
0: ਪੁਰ ਪੂਰੇ ਤਤ ਇਹ ਬੁਝਾਇਆ,
1: ਪ੍ਰਭ ਆਪਣਾ ਨਾਨਕ ਜਨ ਪਿਆਇਆ,
0: ਸਾਜਨ

0: ਸਭ ਆਪਣੀ ਸੋਭਾ ਆਪਣ ਸੰਗ ਬਣਾਈ
1: ਕਮਲ ਮਾਏ ਬਾਪ ਮਿੱਤਰ ਸੁਤ ਪਾਈ
0: ਜੈ ਸਰਬ ਕਲਾ ਆਪੈ ਪ੍ਰਵੀਨ ਸਭ ਆਪਣ ਆਪ ਆਪ ਉਰ ਧਾਰੈ ਜੈ ਆਪਣ ਊਚ ਆਪਣ ਆਪ ਨੇਰਾ
1: ਕੌਣ ਠਾਕਰ ਕੌਣ ਕਹੀਐ ਚੇਰਾ
0: ਬਿਸਮਨ ਬਿਸਮ ਰਹੇ ਬਿਸਮਾਦ
1: ਨਾਨਕ ਆਪਣੀ ਗਤ ਜਾਣੋ ਆਪ
0: ਜੈ ਅਛਲ ਅਸ਼ੀਦ ਅਭੇਦ ਸਮਾਇਆ ਆਪਸ ਕੋ ਆਪੇ ਆਦੇਸ
1: ਗੁਣ ਕਾ ਨਾਹੀ ਪਰਵੇਸ
0: ਜੈ ਇੱਕ ਹੈ ਏਕ ਏਕ ਭਗਵੰਤਾ
1: ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜੈ ਆਪਣ ਆਪ ਆਪ ਪਤਿਆਰਾ
1: ਕੌਣ ਕਥੈ ਕੌਣ ਸੁਣੈ ਹਾਰਾ
0: ਬਹੁ ਬਿਆੰਤ ਊਚ ਤੇ ਊਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜੈ ਆਪ ਰਚਿਓ

birthday.

0: کی فتح ٹھاکر تم بہر داس جو پن سال تیری پتا ہم
1: ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦੇ ਆਵੇ ਧਾਈ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆ ਦੇਗ ਤੇਗ ਫਤਿਹ ਬਿਰਦ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਆਪ ਜੀ ਦੀਆਂ ਰਹਿਮਤਾਂ ਸਦਕਾ ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸਮੂਹ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਸੰਬੰਧ ਦੇ ਵਿੱਚ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋਏ ਉਪਰੰਤ ਸ਼ਬਦ ਕੀਰਤਨ ਹੋਏ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਅੰਮ੍ਰਿਤਮਈ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ ਸਰਬੱਤ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਅੱਜ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ ਗੁਰਸਿੱਖ ਪਰਿਵਾਰਾਂ ਵੱਲੋਂ ਹੋਈ ਆਪ ਜੀ ਦੇ ਦਰ ਘਰ ਦੇ ਸੇਵਕ

ਧੂਤ ਪਰਿਵਾਰ ਅਤੇ ਸੁਮਿਤ ਬਲਾਨੀ ਅਤੇ ਬੀਬੀ ਜੀ ਸ਼ਗਨਦੀਪ ਕੌਰ ਨੂੰ ਆਪ ਜੀ ਨੇ ਬੱਚੇ ਅਭਿਰਾਜ ਸਿੰਘ ਦੀ ਬਖਸ਼ਿਸ਼ ਕੀਤੀ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਧੂਤ ਪਰਿਵਾਰ ਅਤੇ ਬਲਾਨੀ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸੇਵਕਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਅਤੇ ਕੀਰਤਨ ਕਰਵਾਏ। ਸਤਿਗੁਰੂ ਜੀ ਰਹਿਮਤ ਕਰਨੀ, ਭਚੰਗੀ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਦੀਰਘਾਰ ਜਾ ਮਾਤਾ ਪਿਤਾ ਦਾ ਆਗਿਆਕਾਰ, ਮਨ ਨੀਵਾਂ ਮਤ ਉੱਚੀ ਗੁਰਸਿੱਖੀ ਜੀਵਨ, ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਸਭੂ ਪਰਿਵਾਰ ਦੇ ਸਿਰ ਤੇ ਰਹਿਮਤਾਂ ਭਰਿਆ ਹੱਥ ਰੱਖਣਾ, ਅਸੀਸ ਬਖਸ਼ਿਸ਼ ਕਰਨੀ। ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਜੀ ਕਮਲਵੀਰ ਕੌਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਬੱਚਿਆਂ ਦੀ ਤੰਦਰੁਸਤੀ, ਚੜ੍ਹਦੀ ਕਲਾ, ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਆਪ ਦੇ ਚਰਨਾਂ ਦਾ ਓਟ ਆਸਰਾ ਲਿਆ, ਸਤਿਗੁਰੂ ਜੀ ਰਹਿਮਤ ਕਰਨੀ। ਬੱਚਿਆਂ ਦੇ ਸਿਰ ਤੇ ਰਹਿਮਤਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਅੰਗ ਸੰਗ ਸਹਾਈ ਹੋਣਾ, ਜਿਸ ਭਾਵਨਾ ਕਰਕੇ ਆਪ ਜੀ ਦੇ ਚਰਨਾਂ ਦਾ ਓਟ ਆਸਰਿਆ ਲੈ, ਸੇਵਕਾਂ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਅੰਗ ਸੰਗ ਸਹਾਈ ਹੋਣਾ। ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਗੁਰਦੇਵ ਸਿੰਘ ਜੀ, ਬੀਬੀ ਜੀ ਸੁਨੀਤਾ ਨਿੱਜਰ ਵੱਲੋਂ ਆਪਣੀ ਪੋਤਰੀ ਅਤੇ ਭਾਈ ਰਣਜੀਤ ਸਿੰਘ, ਬੀਬੀ ਜੀ ਮਨਮੀਤ ਕੌਰ ਨਿੱਜਰ ਕੋਲੋਂ ਆਪਣੀ ਬੇਟੀ ਮੰਨਤ ਕੌਰ ਨਿੱਜਰ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਅਤੇ ਕੀਰਤਨ ਕਰਵਾਏ। ਸਤਿਗੁਰੂ ਜੀ ਰਹਿਮਤ ਕਰਨੀ, ਬੱਚੀ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨੀਆਂ, ਵੱਡੀਆਂ ਆਰਜਾਵਾਂ ਮਾਤਾ ਪਿਤਾ ਦੇ ਆਗਿਆਕਾਰੀ ਗੁਰਸਿੱਖੀ ਜੀਵਨ, ਤੰਦਰੁਸਤੀਆਂ ਦੀ ਦਾਤ ਬਖਸ਼ਣੀ, ਸਭੂ ਪਰਿਵਾਰ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਅਸੀਸ ਬਖਸ਼ਿਸ਼ ਕਰਨੀ। ਆਪ ਦੇ ਦਰ ਘਰ ਦੇ ਸੇਵਕ ਭਾਈ ਉਦੇ ਸਿੰਘ ਜੀ ਦੀ ਤੰਦਰੁਸਤੀ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਮਿਹਰ ਕਰਨੀ, ਸੇਵਕਾਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਜੀ ਭੁਪਿੰਦਰ ਕੌਰ ਅਤੇ ਰਜਿੰਦਰ ਸਿੰਘ ਵੱਲੋਂ ਅਤੇ ਜਸ਼ਨਪ੍ਰੀਤ ਸਿੰਘ, ਬੀਬੀ ਸੁਪਨੀਤ ਕੌਰ, ਸਮੂਹ ਪਰਿਵਾਰ ਦੀ ਤੰਦਰੁਸਤੀ, ਚੜ੍ਹਦੀ ਕਲਾ ਲਈ ਸੇਵਕਾਂ ਵੱਲੋਂ ਅਰਦਾਸ ਬੇਨਤੀ ਹੈ। ਸਮੂਹ ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਦਲਜੀਤ ਸਿੰਘ ਸਿੱਧੂ ਵੱਲੋਂ ਆਪਣੇ ਬੇਟੇ ਹਰਸਿਮਰਨ ਸਿੰਘ ਸਿੱਧੂ ਦੇ ਵਿਆਹ ਦੇ ਕਾਰਜਾਂ ਦੀ ਸਫਲਤਾ ਲਈ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਮਿਹਰ ਕਰਨੀ, ਸ਼ੁਭ ਕਾਰਜਾਂ ਵਿੱਚ ਆਪ ਅੰਗ ਸੰਗ ਸਹਾਇਕ ਹੋ ਕੇ ਨਿਰਵਿਘਨਤਾ ਸਹਿਤ ਸੰਪੂਰਨ ਕਰਾਉਣੇ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨੀ। ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਸੁੰਦਰ ਰੁਮਾਲੇ ਹਾਜ਼ਰ ਹੋਏ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪੜਦੇ ਟੱਕਣੇ, ਕਿਰਤ ਕਮਾਈਆਂ 'ਚ ਵਰਤਾਂ ਕਾਰੋਬਾਰਾਂ 'ਚ ਵਾਧੀ, ਹਰ ਦੀਵਾਨ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਕੜਾ ਪ੍ਰਸ਼ਾਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਉ ਚਾਹੈ ਰਾਜ ਕਰੀਗਾ ਖਾਲਸਾ। ਖੁਆਰ ਹੋਈ ਸਾ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸ਼ਰਧਾ ਕਰ ਸੇਵਾ ਦੇਵ

ਵਾਹਿਗੁਰੂ ਜੀ ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੈ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰਾਓ ਤੁਮਕਾਓ ਹਰ ਹਰ ਸਦਾ ਭਜੂ ਜਗਦੀਸ਼ ਸਤਿਗੁਰ ਤੁਮਕੋ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ

माई मेरी मन को सुख कूट आनंद राज सुख भोगवै।

ਕਿਲ ਵਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾਂ

0: ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸ਼ਰਨ ਗਹੀ ਸੁਖ ਸਾਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸ੍ਰੀ ਸਾਹਿਬ ਸਿੰਘ ਜੀਓ, ਤੰਤਾਂ ਦੇ ਯੋਗ ਹੋ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਕੇ ਅਤੇ ਸਰਵਣ ਕਰਕੇ ਆਪਣੇ ਜੀਵਨ ਦੀਆਂ ਅਨਮੋਲ ਕੜੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਸ਼ਕਾਰਤ ਕਰ ਰਹੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸਾ ਦਾਨ, ਸਰਬੱਤ ਨੂੰ ਸਤਿਗੁਰੂ ਦੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼। ਸੋ ਆਓ ਹੁਣ ਅਗਲਾ ਪ੍ਰੋਗਰਾਮ ਗੁਰੂ ਘਰ ਦੇ ਮੁੱਖ ਸੇਵਾਦਾਰ ਵੀਰ ਜਸਵਿੰਦਰ ਸਿੰਘ ਜੀ ਜੰਡੀ ਆਪ ਜੀ ਨੂੰ ਸਰਵਣ ਕਰਾਉਣਗੇ, ਉਹਨਾਂ ਪਾਸੋਂ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ
1: ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪ੍ਰੋਗਰਾਮ ਹੈ, ਤਿੰਨ ਪਰਿਵਾਰਾਂ ਵੱਲੋਂ ਗੁਰੂ ਜੀ ਦੇ ਚਰਨ ਪਰਸੇ ਗਏ ਨੇ। ਤਿੰਨਾਂ ਹੀ ਪਰਿਵਾਰਾਂ ਨੇ ਜੋ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਸੰਗਤੀ ਰੂਪ ਵਿੱਚ ਸਰਵਣ ਕੀਤੀ ਹੈ। ਸੋ ਮੈਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਗੁਰੂ ਜੀ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਆਪਣੇ ਦਰਸ਼ਨ ਦਿਦਾਰੇ ਦਿੱਤੇ ਨੇ ਅਤੇ ਗੁਰੂ ਘਰ ਦੇ

ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦੇ ਜਥੇ ਨੇ ਬੜਾ ਹੀ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਰਦਾਸ ਬੇਨਤੀ ਕੀਤੀ ਗਈ ਹੈ ਜਿਵੇਂ ਕਿ ਤਿੰਨੇ ਪਰਿਵਾਰ ਗੁਰੂ ਜੀ ਦੇ ਜਸ ਗਾ ਕੇ ਹਟੇ ਨੇ, ਅਰਦਾਸ ਬੇਨਤੀ ਕੀਤੀ ਹੈ। ਇਹ ਜੋ ਪਹਿਲਾ ਪਰਿਵਾਰ ਹੈ ਸੁਮਿਤ ਬਲਾਨੀ ਅਤੇ ਸੁਗਨਦੀਪ ਕੌਰ, ਉਹਨਾਂ ਨੂੰ ਜੋ ਬੱਚੇ ਦੀ ਦਾਤ ਅਵਿਰਾਜ ਸਿੰਘ ਦੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਜੀ ਦੇ ਚਰਨ ਪਰਸੇ ਨੇ। ਦਾਸ ਉਹਨਾਂ ਨੂੰ ਬੱਚੇ ਨਵੇਂ ਬੱਚੇ ਆਉਣ 'ਤੇ ਵਧਾਈ ਦਿੰਦਾ ਅਤੇ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਬੱਚਾ ਲੰਮੀ ਉਮਰ, ਮਾਤਾ ਪਿਤਾ ਦਾ ਆਗਿਆਕਾਰੀ, ਉੱਚ ਵਿੱਦਿਆ ਅਤੇ ਗੁਰਸਿੱਖੀ ਦੇ ਨਾਲ ਜੁੜੇ ਕੀ ਮਹਾਰਾਜ ਦਾਤ ਦੇਣ ਅਤੇ ਪਰਿਵਾਰ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ੇ। ਦੂਸਰਾ, ਸੁਖਮਨੀ ਸਾਹਿਬ ਜੀ ਦੀ ਬਾਣੀ ਜੋ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਨਿੱਜਰ ਅਤੇ ਸਰਦਾਰਨੀ ਸੁਨੀਤਾ ਨਿੱਜਰ, ਉਹਨਾਂ ਨੇ ਆਪਣੀ ਪੋਤਰੀ ਅਤੇ ਜੋ ਸਪੁੱਤਰੀ ਬੱਚੀ ਮਨਤ ਕੌਰ, ਉਹਨਾਂ ਦੇ ਪਿਤਾ ਜੀ ਸਰਦਾਰ ਰਣਜੀਤ ਸਿੰਘ ਨਿੱਜਰ ਅਤੇ ਸਰਦਾਰਨੀ ਮਨਮੀਤ ਕੌਰ ਨਿੱਜਰ, ਜੋ ਗੁਰੂ ਜੀ ਦੇ ਚਰਨ ਪਰਸੇ ਬੱਚੀ ਦਾ ਜਨਮ ਦਿਨ ਮਨਾਇਆ ਹੈ। ਚੰਗੇ ਪਰਿਵਾਰ ਗੁਰੂ ਜੀ ਦਾ ਸ਼ੁਕਰਾਨਾ ਕਰਦੇ, ਇਸ ਤਰ੍ਹਾਂ ਬੱਚਿਆਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਨੇ। ਸੋ ਮੈਂ ਪਰਿਵਾਰ ਨੂੰ ਬੱਚੀ ਦੇ ਜਨਮ ਦਿਨ ਦੀ ਵਧਾਈ ਦਿੰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਇਹ ਬੱਚੀ ਮਾਤਾ ਪਿਤਾ ਦੀ ਆਗਿਆਕਾਰ, ਉੱਚ ਵਿੱਦਿਆ ਅਤੇ ਗੁਰਸਿੱਖੀ ਦੇ ਨਾਲ ਜੁੜੇ ਅਤੇ ਆਪਣੇ ਮਾਤਾ ਪਿਤਾ ਅਤੇ ਸਾਰਿਆਂ ਦਾ ਸਤਿਕਾਰ ਕਰੇ। ਤੀਸਰਾ, ਸੁਖਮਨੀ ਸਾਹਿਬ ਜੀ ਕਮਲਵੀਰ ਕੌਰ ਭੈਣ ਜੀ ਵੱਲੋਂ ਦਿੱਤੀਆਂ ਮਹਾਰਾਜ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਜੀ ਦੇ ਚਰਨ ਪਰਸੇ ਨੇ। ਸੋ ਮੈਂ ਸਾਰੇ ਹੀ ਪਰਿਵਾਰਾਂ ਨੂੰ ਵਧਾਈ ਦਿੰਦਾ, ਧੰਨਵਾਦ ਕਰਦਾ ਅਤੇ ਮੈਂ ਜੋ ਬੱਚੇ ਨੇ ਬੱਚਾ ਅਵਿਰਾਜ, ਉਸ ਨੂੰ ਉਹਦੇ ਮਾਤਾ ਪਿਤਾ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਗੁਰੂ ਘਰ ਦੀ ਬਖਸ਼ ਜੋ ਗੁਰੂ ਬਲੈਸਿੰਗ ਸੰਗਤ ਸਨਮਾਨ ਆ ਕੇ ਸਰੋਪਰ ਦੀ ਦਾਤ ਲੈ ਲੈਣ। ਬੇਨਤੀ ਕਰਦਾ ਸਤਿਕਾਰ ਜੋ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਨੂੰ ਸਰੋਪੇ ਦੀ ਦਾਤ ਦੇਣ ਅਤੇ ਦੂਸਰਾ ਸਰੋਪਾ ਬੱਚੀ ਮਨਤ ਕੌਰ ਜੋ ਜਿਸ ਦਾ ਜਨਮ ਦਿਨ ਹੈ, ਮਹਾਰਾਜ ਦੇ ਵੱਲੋਂ ਬਖਸ਼ਿਸ਼, ਗੁਰੂ ਕੀ ਸੰਗਤ ਵੱਲੋਂ ਜੋ ਇਹ ਸਨਮਾਨ ਹੈ, ਉਹ ਵੀ ਸਰੋਪਾ ਆ ਕੇ ਲੈ ਲੈਣ। ਬੱਚੀ ਮਨਤ ਕੌਰ ਅਤੇ ਬੱਚਾ ਅਵਿਰਾਜ ਸਿੰਘ, ਬੱਚਾ ਆ ਕੇ ਜੋ ਉਹਦੇ ਮਾਤਾ ਪਿਤਾ ਆ ਕੇ ਸਰੋਪੇ ਦੀ ਦਾਤ ਲੈ ਲੈਣ। ਨਿੱਜਰ ਪਰਿਵਾਰ ਨੂੰ ਬੇਨਤੀ ਹੈ ਬੱਚੀ ਮਨਤ ਕੌਰ ਨੂੰ ਲਿਆ ਕੇ ਸਰੋਪਾ ਲੈ ਲੈਣ। ਆ ਜਾਓ, ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਸਾ ਵਾਹਿ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਬੇਨਤੀ ਹੈ ਅਵਿਰਾਜ ਸਿੰਘ ਵੀ ਆ ਕੇ ਬੱਚਾ ਜੋ ਆ ਜ਼ਰੂਰ ਸਰੋਪਾ ਉਹਦੇ ਮਾਤਾ ਪਿਤਾ ਲੈ ਕੇ ਆ ਜਾਣ, ਸਰੋਪਾ ਲੈ ਲੈਣ। ਅਤੇ ਜੋ ਆਪ ਸੰਗਤਾਂ ਲਈ ਲੰਗਰਾਂ ਵਿੱਚ ਸੇਵਾ ਹੋ ਰਹੀ ਹੈ, ਨਿੱਜਰ ਪਰਿਵਾਰ ਵੱਲੋਂ ਲੰਗਰ ਆਪ ਪਾਣੀ ਆਪ ਸੰਗਤਾਂ ਲਈ ਤਿਆਰ ਕੀਤੇ ਹੋਏ ਨੇ, ਲੰਗਰ ਪਾਣੀ ਛਕਣਾ ਪਰਿਵਾਰਾਂ ਵੱਲੋਂ ਸੇਵਾ ਹੋ ਰਹੀ ਹੈ। ਸੋ ਚਾਹ ਪਾਣੀ ਦੇ ਲੰਗਰ ਤਿਆਰ ਨੇ, ਲੰਗਰ ਵੀ ਤਿਆਰ ਆ, ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਜੇ ਬੱਚਾ ਅਵਿਰਾਜ ਦੇ ਪੇਰੈਂਟਸ ਨਹੀਂ ਬਾਹਰ ਚਲ ਗਏ ਤਾਂ ਉਹ ਬਾਅਦ ਵਿੱਚ ਸਰੋਪਾ ਜ਼ਰੂਰ ਲੈ ਲੈਣ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਬੋਲਦਿਆਂ ਕੋਈ ਦਾਸ ਕੋਲੋਂ ਕੋਈ ਕਿਸੇ ਸ਼ਬਦ ਦੀ ਵੱਧ ਘਾਟ ਹੋ ਗਈ ਹੋਵੇ, ਖੇਮਾ ਦਾ

ਯਾਚਕਾਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਮਨ ਕੌਰ ਤੇ ਉਹਨਾਂ ਦਾ ਜੱਠਾ ਸ਼ਬਦ ਗਾਇਆ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ஷபத் பரங்க.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਪ੍ਰੋਫੈਸਰ ਤਰਬੀਰ ਸਿੰਘ ਬੱਚੇ ਮਿੰਤ ਵਾਸਤੇ ਸ਼ਬਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

guru rupai sa sangha ji vaheguru ji ka khalsa vaheguru ji ki fateh gagandeep singh soni kaur te sare parivar nu jai sri de jan din de bahut bahut badhaiyan ਬਹੁਤ ਖੁਸ਼ੀ ਹੁੰਦੀ ਹੈ ਕਿ ਇਸ ਪਰਿਵਾਰ ਨੇ ਬੱਚਿਆਂ ਦੇ ਨਾਂ ਵੀ ਰਾਗਾਂ ਤੇ ਆਧਾਰਿਤ ਹਨ ਜੋ ਗੁਰੂ ਮਹਾਰਾਜ ਦੇ ਰਾਗ ਬਖਸ਼ਿਸ਼ ਹੋਏ ਹਨ ਸੋ ਜੈਸਰੀ ਸ਼ਾਨਦਾਰ ਰਾਗ ਹੈ ਬਹੁਤ ਹੀ ਖੂਬਸੂਰਤ ਰਾਗ ਹੈ ਇਸ ਵਿੱਚ ਹੁਕਮ ਹੋਇਆ ਹੈ ਕਿ ਸ਼ਬਦ ਗਾਇਨ ਕਰਨ ਦਾ ਉਸਤਾਦ ਜੀ ਵੀ ਸਪੈਸ਼ਲ ਆਏ ਨੇ